ਵਾਹਿਗੁਰੂ ਸਾਹਿਬ ਜੀਓ, ਰਹਿਰਾ ਸਾਹਿਬ ਹਰ ਜੋਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ

ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਸੋਦਰ ਰਾਗ ਆਸਾ ਮਹਿਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪ੍ਰੇਸੋਂ ਕਹੀਏ, ਕੀਤੇ

ਗਾਵੰਤ ਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵੰਤ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵੰਤ ਨੂੰ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵੰਤ ਨੂੰ ਸਿੱਧ ਸਮਾਧੀ ਅੰਦਰ ਗਾਵੰਤ ਨੂੰ ਸਾਧ ਵਿਚਾਰੇ। ਗਾਵੰਤ ਨੂੰ ਜਤੀ ਸਤੀ ਸੰਤੋਖੀ

ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸਈ ਤੁਧਨੋ ਗਾਵਨ।

ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾ।

ਪਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ।

ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ

ਹਰਤਿਆ ਵੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ

ਭਗਤ ਤੇਰੇ ਭਗਤ ਸਲਾਹੰਤੁ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਿਕ ਕਰੈ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਦ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ।

ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ।

ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨ ਅੰਮ੍ਰਿਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜ

ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ

ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ। ਮੁਦਾਉਣੀ

ਪ੍ਰਗਟ ਗੁਰਾਂ ਕੀਤੇ। ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡ।

ਸਤਿਗੁਰੁ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਕੀ ਆਸ ਸੰਗਤ ਨੇ ਬੜੀ ਸ਼ਰਧਾ ਭਾਵ ਹਰਪਿਤਕ ਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਾ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ, ਅਰਦਾਸ ਸਾਹਿਬ ਦੀਆਂ ਪੜ੍ਹੀਆਂ, ਪਰੰਤੂ ਮਹਾਰਾਜ ਸਾਹਿਬ ਨਵੇਂ ਸਰਵ ਕੀਤੇ ਨੇ। ਸਤ ਸਿੰਘ ਰਾਜ ਪਾਠਮਾ ਗੁਰੂ ਸਾਹਿਬ ਨੇ ਆਪ ਗੁਰੂ ਘਰ ਬਖਸ਼ਿਸ਼ ਕੀਤਾ ਹੈ, ਔਰ ਸਤ ਸਿੰਘ ਜੀ ਆਪ ਸੰਗਤ ਨੂੰ ਪਤਾ ਹੈ ਕਿ ਸ਼ਾਮ ਕੀ ਰੰਭ ਹੋਣਗੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਦੀ ਵਸੀਲਾ, ਠੀਕ 6 ਵਜੇ ਤੱਕ, ਸੋਰੀ 7 ਵਜੇ ਤੱਕ, 7 ਤੋਂ ਬਾਅਦ ਕਥਾ ਹੋਵੇਗੀ। ਉਸ ਤੋਂ ਬਾਅਦ ਸਾਡੇ ਪਾਸ ਕਥਾ ਵਾਜ ਨਵੇਂ ਆਏ ਨੇ, ਆਪ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਤੋ ਸਤ ਸਿੰਘ ਜੀ ਉਹ 1 ਮਹੀਨਾ ਸਾਡੇ ਪਾਸ ਰਹਿਣਗੇ, ਅਤੇ ਉਹ 7 ਵਜੇ ਜੱਜ ਤੱਕ ਕਰਨਗੇ। 7:30 ਤੱਕ ਕੀਰਤਨ ਕਰ ਭਾਈ ਓਂਕਾਰ ਸਿੰਘ ਜੀ। ਸਤ ਸਿੰਘ ਫਿਰ ਬੇਨਤੀ ਹੈ ਕਿ ਤੁਸੀਂ 7:30 ਤੱਕ ਆਪ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਕਿਹੜੀਆਂ ਸੇਵਾ ਕਰੋ। ਸਤ ਸਿੰਘ ਜੀ ਆਪ ਹਰ ਰੋਜ਼ ਬੇਨਤੀ ਕਰਦੇ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਆਣ ਕੇ ਹਾਜ਼ਰੀਆਂ ਭਰੋ, ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਸਤ ਸਿੰਘ ਜੀ ਮਹਾਰਾਜ ਨਿੱਕੀ ਗੋਦੀ ਬੈਠ ਕੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਬਸ ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਪਾਸ ਆਏ ਨੇ ਮਿਸਟਰ ਡੈਰਕ ਗ੍ਰੈਸਟੀ, ਜੋ ਕਿ ਇਹ ਗਵਰਨਰ ਦੀ ਇਲੈਕਸ਼ਨ ਲੜ ਰਹੇ ਨੇ। ਸੋ ਅਸੀਂ ਉਹ ਤੁਹਾਨੂੰ ਸਾਰੀ ਸੰਗਤ ਨੂੰ ਇੱਥੇ ਮਹਾਰਾਜ ਚਰਨ ਹਾਜ਼ਰੀ ਪਹੁੰਚ ਗਏ, ਉਹਨਾਂ ਨੇ ਅਟੈਂਡ ਕੀਤੀ ਹੈ ਅਰਦਾਸ, ਅਤੇ ਨਾਲ ਤੁਹਾਨੂੰ ਸਾਰਿਆਂ ਨੇ ਬੇਨਤੀ ਕਰਨਾ ਚਾਹੁੰਦਾ ਨੇ ਕਿ ਤੁਸੀਂ ਵੋਟਾਂ ਦੇ ਕੇ ਉਹਨਾਂ ਨੂੰ ਸਫਲ ਕਰੋ। ਸੋ ਮੈਂ ਮਿਸਟਰ ਡੈਰਕ ਗ੍ਰੈਸਟੀ ਜੀ ਨੂੰ ਬੇਨਤੀ ਕਰਾਂਗਾ ਕਿ ਉਸ ਸਟੇਜ 'ਤੇ ਆਉਣਗੇ ਅਤੇ ਆਪਣੇ ਵਿਚਾਰ ਤੁਹਾਨੂੰ ਸਾਂਝੇ ਕਰਨਗੇ। ਰਾਜ ਭਾਈ ਸਾਹਿਬ ਜੀ,
2: good evening everyone, peace be with you. My name is Derek Grasty. I'm a candidate for governor of California. I've come here today in hopes that you will pray for the success of my campaign so that I can serve the people of this community and all across California. I have worked closely with the Sikh community in San Jose as well as Hayward, California, where I was principal for many years. My background is in education. I'm a school board trustee with the Mount Pleasant School District, also a mentor coach through the Santa Cruz County Office of Education, and always a consummate teacher and lifelong learner. My goal is to make California a better place with peace and justice for all in a non-discriminatory manner. We have outside influences that do not treat us well. The ICE agents target our community. They target people who look like us, and they must be out of our state, out of our community. These kidnappers do not wish us well. And so we must have legislation and a crusader and a fighter who will support our community, and that is me. We also must support our children through education. As I said, that's my background, and I want our children to learn and to thrive, and small businesses to do well. There's too much regulation for our small businesses, and we need to bring all of our taxes down. And we need to make sure that we have affordability across the board. We need to use the sun. We've been blessed with the sun. And we need more solar power, wind, geothermal, and high-powered solar cars so that these wars that go on that attack our community will not impact our finances. We must work for peace in the Middle East and abroad and in India and all over the world. And I wish to make California truly a successful place, a livable place, a place where families can feel comfortable living, working, and thriving together in community. And for all of those things, I wish for you to pray for me, pray for the success of my campaign, so that I can support you and our community and all the people of California with accountability, responsibility, and peace and love for all. And please please visit my website, rastyforgovernor.com, and if you feel inclined, donate to my campaign. Thank you all very much for your time, for your attention. Peace be with you. Thank you.
1: Hello. Satsangi ji, Mr. Derek Gasti, sade paas aaye ne vota vaste. So we welcome to Mr. Gasti to reach over here, and all our Sikh community is welcome to Mr. Derek Gasti, and we are in the favor of this person. We will vote for vote this fellow, and we will help to Mr. Derek Gasti. Satsangi ji, bahut bahut dhanwad. Vaheguru ji ka khalsa, Vaheguru ji.

ਸੋ ਇੰਨੀ ਖਾਸ ਜੀ ਆਪ ਸੰਗਤਾਂ ਨੇ ਪ੍ਰਵਾਨ ਕਰ ਲੈਣੀ ਸਮਾਂ ਹੁਣ ਕਥਾ ਦਾ ਹੈਗਾ ਜੀ। ਸਤਿਕਾਰ ਗੁਰੂ ਭਾਈ ਸਾਹਿਬ ਜੀ ਵੱਲੋਂ ਆਪ ਜੀ ਨੇ ਸਾਰਿਆਂ ਨੇ ਹੀ ਬੈਠ ਕੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

दासन दास कहे जन नानक जेहा तू कराए

ਦੱਖਣੇ ਮਹਲਾ ਪੰਜਵਾਂ ਡਿੱਠੀ ਹੱਬ ਟੰਡੋਲ

विरहि नाति रोद पौड़ी तट तीर्थ देव देवालया

ਜਮੈ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਵਿਣਸ ਬਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੋ

ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਰਹਿਮਤ ਵਰਤਾਈ ਹੈ, ਬਖਸ਼ਿਸ਼ ਕੀਤੀ ਹੈ, ਉਦਮ ਬਖਸ਼ਿਆ ਹੈ, ਗੁਰੂ ਚਰਨਾਂ ਅੰਦਰ ਪਹੁੰਚਣ ਦਾ ਸੁਭਾਗ ਬਖਸ਼ਿਆ ਹੈ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉ ਕਰਨਾ। ਗੁਰੂ ਦੀ ਕਿਰਪਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਬਹੁਤ ਹੀ ਸੁਰ ਕੀਰਤਨੀਆਂ ਪਾਸੋਂ ਗੁਣਬਾਣੀ ਦਾ ਅੰਮ੍ਰਿਤਮਈ ਕੀਰਤਨ, ਇਉਂ ਕਹਿ ਲਈਏ ਵੱਡੇ ਕੀਆਂ ਵਡਿਆਈਆਂ ਸਰਵਣ ਕਰ ਰਹੇ ਸਾਂ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਤੁਰਕੀ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਏ ਪਰਮਗਤ ਮੇਰੀ, ਇਸ ਮਹਾਨ ਬਾਣੀ ਦੇ ਬੋਹਿਤ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਚਰਚਾ ਜੋ ਚੱਲਦੀ ਹੈ ਉਹਦੇ ਤਹਿਤ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੰਗ 1100 ਤੇ ਮਾਰੂ ਦੀ ਵਾਰ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਜਿਹਦਾ 18ਵੀਂ ਪੌੜੀ ਤੇ ਉਹਦੇ ਨਾਲ ਸਤਿਗੁਰ ਜੀ ਪਾਸੋਂ ਅੰਕਿਤ ਕੀਤੇ ਗਏ ਜੋ ਪਾਵਨ ਸਲੋਕ ਨੇ ਉਹਨਾਂ ਦੀ ਵਿਚਾਰ ਕਰਾਂਗੇ। ਸਮੁੱਚੇ ਤੌਰ ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇੱਕ ਦੀ ਵਿਚਾਰ ਚਰਚਾ ਹੈ, ਇੱਕ ਤੋਂ ਹੀ ਪ੍ਰਬੰਧ ਕੀਤਾ ਗਿਆ, ਪ੍ਰੰਭ ਕੀਤਾ ਗਿਆ ਤੁਰਕੀ ਬਾਣੀ ਨੂੰ, ਕਿਉਂਕਿ ਜਿੰਨਾ ਪਸਾਰਾ ਹੈ ਸਾਰਾ ਇੱਕ ਤੋਂ ਹੈ, ਦੂਜਾ ਕੋਈ ਨਹੀਂ। ਪਿਛਲੇ ਪਾਵਨ ਸ਼ਬਦਾਂ ਵਿੱਚ ਵੀ ਇਹ ਜ਼ਿਕਰ ਆਇਆ ਹੈ, ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਪਿਛਲਾ ਸ਼ਬਦ ਸੀ ਉਹਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਸੇ ਵਿਚਾਰਧਾਰਾ ਦਾ ਜ਼ਿਕਰ ਕੀਤਾ ਹੈ। ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ, ਕਹਿਣ ਲੱਗੇ ਜੇ ਚਲਾਏ ਮਨ ਨਹੀਂ ਹੈ ਤਾਂ ਉਹ ਕੇਵਲ ਤੇ ਕੇਵਲ ਨਿਰੰਕਾਰ ਹੈ, ਤੇ ਜਾਂ ਜਿਹਨੇ ਉਹਦੇ ਵਿੱਚ ਟੁੱਬੀ ਲਾ ਲਈ ਸੁਰਤ ਕਰਕੇ ਉਹਦੇ ਜੋਗਾ ਹੋ ਗਿਆ, ਉਹਦੇ ਵਰਗਾ ਹੋ ਗਿਆ, ਖੁਦਾਏ ਬੰਦਾ ਬਣ ਗਿਆ, ਉਹ ਅਵਨਾਸੀ ਹੋ ਜਾਂਦਾ, ਨਾਸ ਤੋਂ ਰਹਿਤ ਹੋ ਜਾਂਦਾ। ਜਪਜੀ ਸਾਹਿਬ ਦੀ ਪ੍ਰੰਭਤਾ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਲੋਕ ਬਖਸ਼ਿਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ, ਉਹ ਸੱਚ ਹੈ ਤੇ ਸੱਚ ਰਹਿਣਾ ਹੈ। ਸੱਚ ਪ੍ਰਾਣਾ ਹੋਵੇ ਨਾ ਹੀ ਉਹਨੇ ਕਦੀ ਨਾ ਬੁੱਢਾ ਹੋਣਾ ਹੈ, ਨਾ ਉਹਨੇ ਕਦੀ ਖਤਮ ਹੋਣਾ ਹੈ, ਨਾ ਉਹਨੇ ਪੁਰਾਣਾ ਹੋਣਾ ਹੈ, ਨਾ ਉਹਨੇ ਪਾਟਣਾ ਹੈ। ਇਸ ਲਈ ਗੁਰਮਤ ਵਿਚਾਰਧਾਰਾ ਨੇ ਜੋ ਅੱਜ ਦੇ ਸਾਰੇ ਪਾਵਨ ਸ਼ਬਦ ਵਿੱਚ ਇਸੇ ਸਿਧਾਂਤ ਨੂੰ ਬੜੇ ਸੱਜੇ ਢੰਗ ਨਾਲ ਬੜੇ ਸਲੀਕੇ ਦੇ ਨਾਲ ਸਾਨੂੰ ਪਰੋਸ ਕੇ ਬਖਸ਼ਿਆ ਹੈ ਕਿ ਜੇ ਮਨੁੱਖ ਤੂੰ ਜੁੜਨਾ ਹੈ ਸੱਚ ਨਾਲ, ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ ਤੇ ਨਿਰੰਕਾਰ ਨਾਲ ਜੁੜ, ਆਪਣੇ ਅਸਲੇ ਨਾਲ ਜੁੜ। ਜਿੰਨੇ ਦੁੱਖ ਨੇ ਅਸਲੇ ਨਾਲੋਂ ਟੁੱਟ ਕੇ ਨੇ, ਜਿੰਨੇ ਸੁੱਖ ਨੇ ਨਿਰੰਕਾਰ ਦੇ ਵਿੱਚ ਸਮਾ ਕੇ ਉਹਦੇ ਵਰਗੇ ਹੋ ਕਰਕੇ ਉਹਦੇ ਹੁਕਮ ਰਜਾਈ ਵਿੱਚ ਹੋ ਕੇ ਹੀ ਸੁੱਖ ਨੂੰ ਮਾਣਿਆ ਜਾ ਸਕਦਾ ਹੈ, ਔਰ ਉਹ ਸੁੱਖ ਜੋ ਦੱਸਿਆ ਨਹੀਂ ਜਾ ਸਕਦਾ
ਕਿਹਾ ਨਹੀਂ ਜਾ ਸਕਦਾ। ਗੁੰਗੇ ਕੀ ਮਿਠਾਈ ਖਾਣ ਵਾਲੀ ਬਾਤ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕੀਤੀ ਹੈ, ਗੁਰੂ ਕੇ ਕੀਤੀਆਂ ਦੇ ਚੇਚੇ ਤੌਰ ਤੇ ਸ਼ਾਰਤਨ ਅੱਜ ਦਾ ਜੋ ਸਾਡਾ ਇਤਿਹਾਸ ਹੈ, ਜਿਸ ਨੂੰ ਯਾਦ ਕਰਕੇ ਕੋਈ ਹਿਰਦੇ ਵਲੁੰਦਰੇ ਜਾਂਦੇ ਨੇ, ਜੂਨ ਭਾਵੇਂ ਆਪ ਬੜੀ ਤਪੀ ਹੁੰਦੀ ਹੈ ਤੇ ਸਾਨੂੰ ਹਰ ਸਾਲ ਤਪਾ ਜਾਂਦੀ ਹੈ, ਉਹ ਯਾਦ ਆ ਜਾਂਦੀ ਹੈ ਜਦ ਜੂਨ ਦਾ ਸਾਕਾ ਵਾਪਰਦਾ ਹੈ ਤੇ ਪੁਰਾਣਾ 500 ਸਾਲ ਦੀ ਕਿਰਤ ਸੀ, ਕੋਈ ਇੱਕ ਦਿਨ ਦੀ ਬਾਤ ਨਹੀਂ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਰੀ ਸਭਾ ਦੇ ਵਿੱਚ ਛੋਟੀ ਉਮਰ ਵਿੱਚ ਸਜੇ ਪੰਡਾਲ ਵਿੱਚ ਜਦੋਂ ਸਾਰੇ ਰਿਸ਼ਤੇਦਾਰ ਭੈਣ ਭਰਾ ਸੱਦਾ ਗੰਢਾਂ ਦੇ ਕੇ ਬੁਲਾਏ ਗਏ ਸਨ ਤੇ ਉਹਨਾਂ ਤਮਾਮ ਦੇ ਸਨਮੁੱਖ ਜਦੋਂ ਜਨੇਊ ਪਹਿਨਿਆ ਜਾਣ ਲੱਗਾ ਹੈ ਤੇ ਉਸ ਵੇਲੇ ਬਾਬੇ ਨੇ ਪਹਿਲਾਂ ਨਹੀਂ ਰੋਕਿਆ ਕਿਸੇ ਨੂੰ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਆਪਣਾ ਤਰੀਕਾ ਹੈ ਸੰਸਾਰ ਨਾਲ ਆਪਣਾ ਵਿਵਾਦ ਪੈਦਾ ਕਰਨ ਦਾ, ਸੰਸਾਰ ਨਾਲ ਸੰਵਾਦ ਪੈਦਾ ਕਰਨ ਦਾ, ਲੋਕਾਂ ਦਾ ਧਿਆਨ ਖਿੱਚਣ ਦਾ। ਜਦੋਂ ਘਰ 'ਚ ਤਿਆਰੀਆਂ ਹੋ ਰਹੀਆਂ, ਕਲੀਆਂ ਕੁਚੀਆਂ ਹੋ ਰਹੀਆਂ, ਸਫਾਈਆਂ ਹੋ ਰਹੀਆਂ, ਸੱਦੇ ਭੇਜੇ ਜਾ ਰਹੇ, ਹਲਵਾਈ ਬਿਠਾਏ ਜਾ ਰਹੇ, ਤੰਬੂ ਕਲਾਤਾਂ ਲੱਗਦੀਆਂ ਹੋਣਗੀਆਂ, ਉਦੋਂ ਬਾਬੇ ਨੇ ਵਿਚਾਰ ਤਾਂ ਉਦੋਂ ਵਿਰੋਧ ਨਹੀਂ ਕੀਤਾ ਤੇ ਕਿਉਂ ਲੱਗੇ ਉਹ ਕਰਨ। ਲੇਕਿਨ ਜਦੋਂ ਅਖੀਰ ਆ ਗਈ, ਮੇਨ ਫੰਕਸ਼ਨ ਉਸ ਦਿਨ ਦਾ ਹੋਣ ਲੱਗਾ, ਹਰਦਿਆਲ ਪੰਡਿਤ ਕਿਹਾ ਸਾਖੀਕਾਰਾਂ ਨੇ, ਜਦੋਂ ਸਾਰੇ ਦਾ ਧਿਆਨ ਖਿੱਚਿਆ ਗਿਆ ਵੀ ਹੁਣ ਸ਼ਗਨ ਲੱਗਣ ਲੱਗਾ, ਜਦੋਂ ਆਪਾਂ ਵੇਖਦੇ ਹਾਂ ਵੀ ਆ ਸਹੀ ਸਭ ਤੋਂ ਜਿਹੜਾ ਮੇਨ ਫੰਕਸ਼ਨ ਸ਼ੁਰੂ ਹੋਣ ਲੱਗਾ, ਜਿਹਨੇ ਵੀ ਪਾਇਆ ਜਾਣ ਲੱਗਾ ਤੇ ਬਾਬੇ ਨੇ ਬਾਂਹ ਫੜ ਲਈ ਤੇ ਬਾਂਹ ਫੜ ਕੇ ਸਵਾਲ ਕਰਨੇ ਸ਼ੁਰੂ ਕਰਤੇ। ਵੇਖਣ ਵਾਲੇ ਹੈਰਾਨ ਹੋ ਗਏ, ਅੱਧ ਹੋ ਗਈ, ਛੋਟਾ ਜਿਹਾ ਬੱਚਾ ਇੱਕ ਪੰਡਿਤ ਦੀ ਬਾਂਹ ਫੜ ਕੇ ਖਲੋ ਗਿਆ, ਉਹਨੂੰ ਅੱਗਿਓਂ ਸਵਾਲ ਕਰਦਾ ਤੇ ਸਵਾਲ ਵੀ ਇਹੋ ਜਿਹੇ ਕਰਦਾ ਵੀ ਉਹਨੂੰ ਅੱਗੇ ਜਵਾਬ ਨਹੀਂ ਆ ਰਿਹਾ, ਕਿਉਂਕਿ ਬਾਬੇ ਨੇ ਇੱਕ ਦੀ ਗੱਲ ਕੀਤੀ, ਇੱਥੇ ਵੀ ਇੱਕ ਦੀ ਗੱਲ ਹੈ ਨਾ, ਸੱਚ ਦੀ ਗੱਲ ਹੈ। ਉਹ ਕਹਿਣ ਲੱਗੇ ਨਿਰੰਕਾਰ ਇੱਕ ਹੈ, ਉਹਦੀ ਬਣਾਈ ਹੋਈ ਕਾਇਨਾਤ ਇੱਕ ਹੈ, ਉਹਦੇ ਬਣਾਏ ਹੋਏ ਮਨੁੱਖ ਇੱਕ ਨੇ, ਤੇ ਜਨੇਊ ਵੱਖੋ ਵੱਖਰਾ ਕਿਉਂ, ਪੰਡਿਤ ਦਾ ਹੋਰ ਹੈ, ਖੱਤਰੀ ਦਾ ਹੋਰ ਹੈ, ਸ਼ੂਦਰ ਨੂੰ ਪਾਇਆ ਹੀ ਨਹੀਂ ਜਾਂਦਾ, ਬ੍ਰਾਹਮਣ ਦਾ ਹੋਰ ਹੈ, ਰੁੱਤਾਂ ਵੀ ਵੱਖੋ ਵੱਖਰੀਆਂ 'ਚ ਪਾਇਆ ਜਾਂਦਾ, ਬੀਬੀਆਂ ਨੂੰ ਪਾਇਆ ਜਾਂਦਾ। ਕਹਿਣ ਲੱਗੇ ਬਾਬੇ ਰਾਨਕੀ ਨੇ ਨਹੀਂ ਪਾਇਆ, ਮੈਨੂੰ ਕਿਉਂ ਪਾ ਰਹੇ ਹੋ। ਕਹਿਣ ਲੱਗੇ ਬੀਬੀਆਂ ਨੂੰ ਨਹੀਂ ਪੈਂਦਾ। ਕਹਿਣ ਲੱਗਾ ਨਹੀਂ, ਫਿਰ ਇਹੋ ਜਿਹਾ ਜਨੇਊ ਮੈਂ ਨਹੀਂ ਪਾਉਣਾ ਜੋ ਵੰਡੀਆਂ ਪਾਉਂਦਾ। ਬਾਬਾ ਨਾਨਕ ਇੱਕ ਨਾਲ ਜੋੜਦਾ ਹੈ ਤਮਾਮ ਨੂੰ, ਕਿਉਂਕਿ ਇੱਕ ਪਿਤਾ ਇੱਕ ਸਿਆਂਬਰ, ਉਹ ਵਿਚਾਰਧਾਰਾ ਵੰਡੀਆਂ ਪਾਉਂਦੀ ਹੈ। ਮੇਰੇ ਤੋਂ ਵੱਡਾ ਮਰਦਾਨਾ ਉਹਨੇ ਨਹੀਂ ਪਾਇਆ, ਮੇਰੇ ਤੋਂ ਵੱਡੀ ਬੇਬੇ ਉਹਨੇ ਨਹੀਂ ਪਾਇਆ, ਤੇ ਇਹ ਦੱਸ ਫਿਰ ਚਲੋ ਜੇ ਤੇਰੇ ਆਖੇ ਪਾ ਵੀ ਲਵੇਂ ਨਿਭ ਜਾਏਗਾ। ਹੋਏ ਪੁਰਾਣਾ ਸੱਟੀਏ ਫਿਰ ਪਾਈਏ, ਫਿਰ ਪਾਈਏ ਹੋਰ, ਇਹ ਤੇ ਪੁਰਾਣਾ ਹੋ ਜਾਣਾ, ਮੈਲਾ ਹੋ ਜਾਣਾ ਹੈ, ਫਿਰ ਟੁੱਟ ਜਾਣਾ ਭਾਈ। ਜੇ ਪਾਉਣਾ ਹੈ ਤੇ ਸੱਚ ਦਾ ਜਨੇਊ ਪਾ, ਤਾਂ ਕਿ ਸੱਚ ਨਾਲ ਜੁੜਿਆ ਜਾ ਸਕੇ। ਸੱਚ ਨਾਲ ਜੁੜਿਆ ਹੀ ਸਾਰੀ ਗੱਲ ਬਣਨੀ, ਸੁਖੀ ਸੱਚ ਵਿੱਚ। ਇੱਥੋਂ ਇਹ ਬਾਤ ਪ੍ਰੰਭ ਹੋਈ, ਬਾਬੇ ਨੇ ਧਿਆਨ ਖਿੱਚਿਆ, ਜਿਉਂ ਸਵਾਲ ਕੀਤੇ ਵੀ ਜੇ ਪਾਉਣਾ ਹੈ ਤੇ ਮੈਨੂੰ ਦਇਆ ਕਪਾਹ ਸੰਤੋਖ ਸੋਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ, ਸਰੀਰ ਦਾ ਨਹੀਂ ਹੈ ਤਾਂ ਪਾਂਡੇ ਕਾ, ਜੀ ਕਾ। ਜੀ ਦਾ ਸੰਬੰਧ ਗੁਣਾਂ ਨਾਲ ਹੈ, ਜੀ ਦਾ ਸੰਬੰਧ ਗੁਣਾਂ। ਇੱਕ ਚੇਤਾ ਰੱਖਿਆ ਜੇ, ਗੁਣ ਔਗੁਣ ਦੀ ਸਾਰੀ ਬਾਤ ਹੈ। ਜਿੰਨੇ ਧਰਮ ਨੇ ਨਾ, ਹੁਣ ਜਿੰਨੇ ਕਹਿਦੇ ਨੇ ਪਰ ਜਿੰਨੇ ਨਹੀਂ ਧਰਮ ਇੱਕ ਹੈ, ਜਿੰਨੇ ਹੈ ਨਹੀਂ, ਧਰਮ ਇੱਕ ਹੈ, ਉਹ ਹੈ ਸੱਚ। ਤੇ ਸੱਚ ਦੋ ਨਹੀਂ ਹੁੰਦੇ, ਝੂਠ ਕਈ ਹੋ ਸਕਦੇ। ਇੱਕ ਝੂਠ ਨੂੰ ਲੁਕਾਉਣ ਲੱਗਿਆ ਫਿਰ ਦੂਜਾ, ਦੂਜੇ ਨੂੰ ਲੁਕਾਉਣ ਲੱਗਿਆ ਤੀਜਾ, ਤੀਜੇ ਨੂੰ ਲਾ ਕੇ ਚੌਥਾ,
ਫਿਰ ਚੱਲ ਸੋ ਚੱਲ ਲੜੀ ਚੱਲਦੀ, ਉਹਨੇ ਆਹ ਕਿਹਾ ਤੇ ਮੈਂ ਆਹ ਕਹਿ ਦਊ, ਉਹਨੇ ਆਹ ਕਿਹਾ ਤੇ ਆਹ ਕਹਿ ਦਊ, ਫਿਰ ਝੂਠੇ ਆਪਾਂ ਵਕੀਲ ਝਗੜਦੇ ਵੇਖਦੇ ਹੀ ਆ ਨਾ। ਇਸ ਲਈ ਸੱਚ ਜਿਹੜਾ ਉਹ ਇੱਕ ਹੈ ਤੇ ਗੁਰੂ ਸਾਹਿਬ ਨੇ ਇੱਕ ਨਾਲ ਜੋੜਿਆ ਸੀ, ਇੱਕ ਨਾਲ, ਤੇ ਸਮੇਂ ਦੇ ਉਸ ਵਿਚਾਰਧਾਰਾ ਨੂੰ ਇਹ ਗੱਲ ਚੰਗੀ ਨਾ ਲੱਗੀ, ਪੈਰ ਪੈ ਤੇ ਵਿਰੋਧਤਾ ਹੋਈ, ਇਹ ਨਵਾਂ ਤੁਰ ਪਿਆ ਏ। ਉਹ ਲੋਕ ਫਿਰ ਜਾ ਕੇ ਸਰਕਾਰੀ ਦਰਬਾਰੇ ਵੀ ਸ਼ਿਕਾਇਤਾਂ ਕਰਨ ਲੱਗ ਪਏ ਕਿਉਂਕਿ ਆਪ ਰਾਜ ਭਾਗ ਦੇ ਵਿੱਚ ਨਹੀਂ ਸਨ। ਕਿਹੜੇ ਗੁਰੂ ਸਾਹਿਬ ਦੀ ਸ਼ਿਕਾਇਤ ਸਰਕਾਰ ਵਿੱਚ ਨਹੀਂ ਹੋਈ, ਇਹ ਨਾ ਜੀ ਨਵਾਂ ਧਰਮ ਚਲਾ ਤਾ। ਮੈਂ ਗੱਲ ਜ਼ਿਕਰ ਕਰ ਲਗਾ, ਧਰਮ ਇੱਕ, ਸੱਚ ਬੋਲਣਾ ਹਰੇਕ ਹੀ ਇੱਕ ਹੈ। ਇਹ ਥੋੜਾ ਵੀ ਮੁਸਲਮਾਨ ਲਈ ਸੱਚ ਹੋਰ ਚੀਜ਼ ਆ, ਹਿੰਦੂ ਲਈ ਸੱਚ ਹੋ ਰਿਹਾ। ਸੱਚ ਦਾ ਮਤਲਬ ਸੱਚ ਕੇ ਦਾਨ ਕਰਨਾ ਸਭ ਲਈ ਚੰਗਾ ਹੈ, ਗੁਣ ਸਭ ਲਈ ਇੱਕ ਹੁੰਦੇ ਨੇ। ਧਰਮ ਦਾ ਕੰਮ ਹੈ, ਬਾਬੇ ਨਾਨਕ ਨੇ ਨਾ, ਅਸੀਂ ਕਈ ਵਾਰੀ ਕਹਿਣ ਲੱਗੇ ਗਲਤੀ ਸਾਡੇ, ਅਸੀਂ ਖੁਦ ਕਰਦੇ ਹਾਂ। ਇੱਕ ਨਵਾਂ ਧਰਮ ਚਲਾਇਆ, ਸਿੱਖ ਧਰਮ ਦੀ ਨੀਂਹ ਰੱਖੀ, ਨਹੀਂ ਭਾਈ, ਬਾਬੇ ਨਾਨਕ ਨੇ ਨਵਾਂ ਧਰਮ ਨਹੀਂ ਚਲਾਇਆ, ਬਲਕਿ ਇਹ ਗੱਲ ਕਹੀ ਸੀ ਕਿ ਆਹ ਜਿਹੜੀਆਂ ਵਲਗਣਾਂ ਨੇ ਨਾ, ਜਿਹੜਾ ਧਰਮ ਲੜਾਈ ਦਾ ਕਾਰਨ ਬਣ ਗਿਆ ਕਿ ਮੇਰਾ ਪੀਰ ਚੰਗਾ, ਮੇਰਾ ਗੁਰੂ ਚੰਗਾ, ਮੇਰਾ ਸਿਧਾਂਤ ਚੰਗਾ, ਮੇਰਾ ਸ਼ਸਤਰ ਚੰਗਾ, ਮੇਰੀ ਕਿਤਾਬ ਚੰਗੀ, ਮੇਰਾ ਗ੍ਰੰਥ ਚੰਗਾ, ਮੇਰਾ ਮਰਿਆਦਾ ਚੰਗੀ ਹੈ, ਮੇਰੀ ਜਾਤ ਚੰਗੀ, ਇਹ ਤੇ ਵੰਡੀਆਂ ਪਾ ਕੇ ਰੱਖ ਦਿੱਤੀਆਂ ਧਰਮ ਨੇ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਵਿੱਚੋਂ, ਇਹਨਾਂ ਬੰਧਨਾਂ ਵਿੱਚੋਂ ਧਰਮ ਦੇ ਜੋ ਅਸੀਂ ਪਿੰਜਰੇ ਬਣਾ ਲਏ ਸਨ, ਉਹਨਾਂ ਪਿੰਜਰਿਆਂ ਵਿੱਚੋਂ ਸਾਨੂੰ ਮੁਕਤ ਕਰਨ ਦਾ ਉਪਦੇਸ਼ ਦਿੱਤਾ। ਧਰਮ ਤੇ ਹੈ ਹੀ ਮੁਕਤੀ, ਹਿੰਦੂ ਦਾ ਪਿੰਜਰਾ ਤੋੜ ਕੇ, ਮੁਸਲਮਾਨ ਦਾ ਪਿੰਜਰਾ ਤੋੜ ਕੇ, ਸਾਰੇ ਜੈਨੀਆਂ ਬੋਧੀਆਂ ਦੇ ਪਿੰਜਰਾ ਤੋੜ ਕੇ, ਕੇਵਲ ਇੱਕ, ਸਾਰੇ ਖਤਮ, ਇੱਕ ਓਂਕਾਰ ਇੱਥੋਂ ਸ਼ੁਰੂ ਕੀਤਾ। ਉਹ ਨਾ ਕੋ ਵੈਰੀ ਨਹੀਂ, ਬਗਾਨਾ ਹੈ ਹੀ ਕੋਈ ਨਹੀਂ, ਹੈ ਹੀ ਇੱਕ ਦੀ ਪੈਦਾਇਸ਼ ਹਾਂ। ਬਾਬੇ ਨੇ ਵੱਖਰਾ ਧਰਮ ਨਹੀਂ ਬਲਕਿ ਧਰਮ ਦਾ ਪ੍ਰਚਾਰ ਕੀਤਾ, ਧਰਮੀ ਬਣਨ ਦਾ ਉਪਦੇਸ਼ ਦਿੱਤਾ ਹੈ ਕਿ ਤੁਸੀਂ ਸਰੀਰਕ ਤੌਰ ਤੇ ਅਸੀਂ ਬਣ ਗਏ, ਮਾਨਸਿਕ ਤੌਰ ਤੇ ਨਾ ਬਣੇ, ਗੁਣ ਨਾ ਗ੍ਰਹਿਣ ਕਰ ਸਕੇ। ਮੈਂ ਸਵੇਰੇ ਪੜ੍ਹਦਾ ਸਾਂ, ਉਹ ਕੋਈ ਪੰਛੀ ਤੋਂ ਬੈਠੇ ਵਿਚਾਰੇ ਦਰਖਤ ਦੇ ਉੱਪਰ, ਕਹਿਣ ਨੂੰ ਸਾਖੀ ਦੇ ਵਿੱਚੋਂ ਸਮਝਾਉਣਾ ਹੁੰਦਾ ਸਾਖੀਕਾਰ ਦਾ ਮਕਸਦ। ਇੱਕ ਕਹਿੰਦਾ ਦੂਜੇ ਨੂੰ, ਦੋ ਪੰਛੀ ਸਨ, ਉਹ ਜਿਹੜਾ ਤੁਰਿਆ ਆਉਂਦਾ ਹੈ ਕਿਤੇ ਸ਼ਿਕਾਰੀ ਨਾ ਹੋਵੇ, ਬੱਜ ਗਏ, ਮਾਰ ਹੀ ਨਾ ਦੇਵੇ, ਤੇ ਜਿਹੜਾ ਉਹਨਾਂ ਚੋਂ ਜਿਹਦੇ ਕੋਲ ਪੁੱਛਿਆ ਦੂਜੇ ਕੋਲ ਇੱਕ ਨੇ, ਵੀ ਉਹ ਸ਼ਿਕਾਰੀ ਨਾ ਹੋਵੇ ਕਿਤੇ ਮਾਰ ਨਾ ਦੇਵੇ, ਕਹਿਣ ਲਗਾ ਦੋਗੀ ਤੇਰੇ ਵਾਲੀ, ਤੈਨੂੰ ਸ਼ਿਕਾਰੀ ਦੇਖਦਾ, ਉਹਦਾ ਚੋਲਾ ਵੇਖ, ਉਹਦੇ ਹੱਥ ਦੀ, ਉਹਦਾ ਬਾਹਰੀ ਤੌਰ ਤੇ ਵਿਖਾਵਾ ਵੇਖ, ਬੇਫਿਕਰ ਹੋ। ਉਹ ਬੇਫਿਕਰ ਹੋ ਗਿਆ, ਹੁਣ ਬੇਫਿਕਰ ਹੋ ਗਿਆ ਨਹੀਂ ਤੇ ਬਚਾਵ ਚੂ ਕਰਦਾ ਉਹ। ਉਹਨੇ ਸਜਾਜੀ ਤੀਰ ਕੱਢਿਆ ਆਪਣੇ ਚੋਲੇ ਥੱਲਿਓਂ ਤੇ ਪੰਛੀ ਘਾਤ ਕਰਤਾ, ਖਤਮ ਕਰਤਾ। ਦੂਜਾ ਪੰਛੀ ਜਿਹੜਾ ਉਹ ਕਹਿੰਦਾ ਕਿ ਮਾੜੀ ਗੱਲ ਹੋ ਗਈ ਯਾਰ, ਮੈਂ ਕਹਿ ਬੈਠਾ ਸਾਂ, ਪਰ ਇਹ ਤੇ ਬਹੁਤ ਮਾੜੀ ਗੱਲ ਹੋਈ, ਮੇਰੇ ਕੋਲੋਂ ਪਾਪ ਹੋ ਗਿਆ, ਮੈਂ ਗੁਨਾਹ ਕਰ ਬੈਠਾ। ਵਿਚਾਰੇ ਸੁਚੇਤ ਰਹਿਣ ਦਿੰਦਾ ਆਪੇ, ਜਿੱਦਾਂ ਬਚਦਾ ਨਾ ਬਚਦਾ। ਹੁਣ ਇਹ ਪੇਸ਼ ਹੋਇਆ ਬਾਦਸ਼ਾਹ ਦੇ, ਵੀ ਬੜਾ ਧੱਕਾ ਹੋਇਆ ਮੇਰੇ ਨਾਲ, ਤੇ ਉਹ ਅੱਗੋਂ ਦਾਨਾ ਕਹਿਣ ਲੱਗਾ, ਫਿਰ ਕੀ ਸਜ਼ਾ ਦੇਈਏ, ਤੂੰ ਆਪ ਹੀ ਗ੍ਰਹਿਣ ਕਰ, ਕੀ ਸਜ਼ਾ ਦੇਣੀ ਚਾਹੀਦੀ। ਕਹਿਣ ਲੱਗਾ, ਬਸ ਇਹਨੂੰ ਇਹ ਸਮਝਾ ਦਿਓ ਕਿ ਜਿਹੜਾ ਕਰਮ ਕਰਦਾ ਉਹੋ ਜਿਹਾ ਹੀ ਭੇਕ ਪਾ ਕੇ ਰੱਖਿਆ ਕਰ, ਤਾਂ ਕਿ ਅਸੀਂ ਸੁਚੇਤ ਹੋ ਜਾਈਏ। ਤੂੰ ਕਰ ਸ਼ਿਕਾਰ ਕਰਨਾ ਜੀ ਸਤਿਕਾਰ ਕਰ, ਪਰ ਜਿੰਨਾ ਧਰਮ ਦੇ ਨਾਂ ਤੇ ਸ਼ਿਕਾਰ ਹੋ ਰਿਹਾ, ਇਹਨਾਂ ਭੇਖੀ ਦੇ ਨਾਂ ਤੇ ਜਿੰਨਾ ਸ਼ਿਕਾਰ ਹੋ ਰਿਹਾ, ਸੱਚੇ ਪਾਤਸ਼ਾਹ ਨੇ ਇਹਦੇ ਵਿੱਚੋਂ ਕੱਢਣ ਦਾ ਯਤਨ ਕੀਤਾ ਸੀ। ਨਿਕਲ ਬਾਹਰ, ਜਿਹਨੇ ਵੀ ਪਾ ਕੇ ਕੋਈ ਸੱਚਾ ਹੋ ਜਾਏਗਾ, ਜਿਹਨਾਂ 'ਚ ਗੁਣ ਨਹੀਂ ਅੰਦਰ ਆਏ, ਸੱਤ ਨਾ ਅੰਦਰ ਆਇਆ, ਦਇਆ ਨਾ ਅੰਦਰ ਆਈ, ਪ੍ਰੇਮ ਨਾ ਅੰਦਰ ਆਇਆ, ਏਕਤਾ ਨਾ ਪੈਦਾ ਹੋਈ, ਪਰਮਾਤਮਾ ਇੱਕ ਨਾ ਦਿਸਿਆ, ਜੀਵਾਂ ਵਿੱਚ ਊਚ ਨੀਚ ਨਾ ਖਤਮ ਹੋਈ, ਤਾਂ ਬਣੀ ਰਹੀ। ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਬਖਸ਼ ਕੀਤੀ, ਪਿੰਜਰੇ ਤੋੜ ਕੇ ਇਨਸਾਨ ਬਣਾਇਆ ਇਨਸਾਨ। ਨਾ ਕੋ ਵੈਰੀ ਨਹੀਂ ਬਗਾਨਾ ਦੀ ਗੱਲ, ਜਿੱਥੇ ਵੇਖਾਂ ਉਹੀ ਦਿਸੇ। ਸਵੇਰੇ ਉਪਨਾਮਾ ਸੀ, ਜੈ ਜੈ ਪੇਖੋ ਤੈ ਹਜ਼ੂਰ ਦੂਰ ਖਤਮ ਨਾ ਜਾਏ। ਮੈਂ ਜਿੱਥੇ ਵੇਖਾਂ ਮੈਨੂੰ ਤੂੰ ਹੈ ਹੀ, ਤੂੰ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ।
ਸ਼ਹਿਨਸ਼ਾਹ ਨੇ ਰਹਿਮਤ ਵਰਤਾਈ, ਬਖਸ਼ਿਸ਼ ਕੀਤੀ, ਧਰਮਾਂ ਵਿੱਚੋਂ ਕੱਢ ਕੇ ਸਾਨੂੰ ਗੁਣਾਂ ਨਾਲ ਜੋੜਿਆ। ਇੱਕ ਚੇਤਾ ਰੱਖਿਆ, ਜੇ ਆਪਣੇ ਆਪ ਨੂੰ ਵੇਖਣਾ ਹੋਵੇ ਨਾ, ਅਸੀਂ ਨਿਰੰਕਾਰ ਦੇ ਕਿੰਨੇ ਕੁ ਰੇੜੇ ਤੇ ਕਿੰਨੇ ਕੁ ਦੂਰ ਹੈ। ਆਪਣੇ ਗਰਵਾਲ ਮੈਂ ਸਿਰ ਨੀਵਾਂ ਕਰਕੇ ਵੇਖੋ, ਚੰਗੀਆਂ ਬੁਰੀਆਂ ਆਪਣੀਆਂ ਵੇਖ ਲਓ, ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਜੇ ਚੰਗੇ ਕਰਮ ਨੇ ਤੁਹਾਡੇ ਤੇ ਨੇੜੇ ਹੋ, ਜੇ ਕਰਮ ਬਹੁਤਾਤ ਵਿੱਚ ਮਾੜੇ ਨੇ ਤੇ ਤੁਸੀਂ ਦੂਰ ਹੋ। ਬਸ ਇਹੀ ਤੇ ਗੱਲ। ਜਿਹਦੇ ਅੰਦਰ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਬਖਸ਼ਿਸ਼ ਕਰ ਕਰਕੇ ਕਰ ਕਰਤਾ ਕਿ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਦੀ ਅਵਸਥਾ ਦਾ ਮਾਲਕ ਬਣਾ ਦਿੰਦਾ। ਜਿੰਨੀਆਂ ਬੁਰਾਈ ਜਿੰਨੇ ਔਗਣ ਨੇ, ਇਹ ਚੇਤਾ ਰੱਖਿਓ। ਜਿਸ ਮਨੁੱਖ ਵਿੱਚ ਗੁਰੂ ਦੀ ਕਿਰਪਾ ਨਾਲ ਆਪਣੇ ਯਤਨ ਸਦਕਾ, ਸਾਧਨਾ ਸਦਕਾ ਕਹਿ ਲਈਏ, ਔਗਣਾਂ ਤੋਂ ਪਰਹੇਜ਼ ਕਰ ਲਿਆ ਤੇ ਇਕੱਲੇ ਗੁਣ ਰਹਿ ਗਏ, ਸਹੀਜੇ ਸਹੀਜੇ ਸਾਰੇ ਔਗਣ ਖਤਮ ਹੋ ਗਏ, ਉਸ ਜੀਵ ਵਿੱਚ, ਉਸ ਵਿਅਕਤੀ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਭੇਦ ਹੈ ਸਾਡਾ ਸਿਰਫ ਔਗਣਾਂ ਕਰਕੇ, ਔਗਣ ਸਾਡੀ ਮਨ ਕਰ, ਮਨ ਭੱਜ ਭੱਜ ਕੇ ਨਿਮਾਣ ਨੂੰ ਜਾਂਦਾ ਹੈ, ਬੁਰੇ ਕੰਮ ਕੋਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਚੰਗਿਆਈ ਹਾਲ ਕਰੇ ਸਾਡੀ ਅਵਸਥਾ ਨਾ। ਇਸੇ ਲਈ ਮਨ ਸਮਝਾਵਣ ਕਾਰਨ ਕਸ਼ੁਕ ਪੜੀਏ ਗਿਆਨ। ਗਿਆਨ ਦੀ ਲੋੜ ਹੈ, ਕਿਸੇ ਗ੍ਰੰਥ ਕੋਲੋਂ ਲੈ ਲਓ, ਕਿਸੇ ਗੁਰੂ ਕੋਲੋਂ ਲੈ ਲਓ, ਕਿਸੇ ਮਹਾਤਮਾ ਕੋਲੋਂ ਲੈ ਲਓ, ਕਿਸੇ ਸੱਚੇ ਪਾਤਸ਼ਾਹ ਕਹਿੰਦੇ ਮੱਛੀ ਕੋਲੋਂ ਗਿਣ ਲਓ, ਕਿਵੇਂ ਨਿਰੰਕਾਰ ਸਮੁੰਦਰ ਨੂੰ ਆਜ਼ਾਦ ਕਰਦੀ ਹੈ, ਉਸ ਤਰ੍ਹਾਂ ਤੂੰ ਕਰ ਨਿਰੰਕਾਰ ਨੂੰ ਚੇਤੇ ਰੱਖ। ਕੁੱਤੇ ਕੋਲੋਂ ਲੈ ਲਓ ਵਫਾਦਾਰੀ ਦਾ ਗੁਣ, ਕਿਤੇ ਉਹ ਵੀ ਲਿਖ ਸਕਦਾ। ਪੱਤਾ ਦਰਖਤਾਂ ਨੂੰ ਟੁੱਟ ਗਿਆ, ਸਿੱਖ ਲਾ ਪਈ ਮੈਂ ਵੀ ਨਹੀਂ ਰਹਿਣਾ, ਇਹ ਨਹੀਂ ਰਿਹਾ ਤੇ ਰਹਿਣਾ ਮੈਂ ਵੀ ਨਹੀਂ। ਸਿੱਖਣ ਵਾਲਾ ਵਿਅਕਤੀ, ਇੱਕ ਚੇਤਾ ਰੱਖਿਓ, ਗੁਰੂ ਨਾਨਕ ਨੇ ਸਿੱਖ ਬਣਾਏ ਨੇ। ਸਿੱਖ ਦਾ ਮਤਲਬ ਹੈ ਜਿਹੜਾ ਆਖਰੀ ਸਵਾਸ ਸੀ, ਸਿੱਖ ਦਾ ਜਾਂਦਾ, ਸਿੱਖ ਦਾ ਜਾਂਦਾ, ਸਿੱਖ ਦਾ ਜਾਂਦਾ, ਸਿੱਖ ਦਾ ਜਾਂਦਾ ਬਸ। ਤੇ ਗੁਰੂ ਕੋਲ ਜਦੋਂ ਆਉਂਦੇ ਨਾ, ਕੁਛ ਸਿੱਖਿਆ ਲੈ ਕੇ ਜਾਇਆ ਕਰੋ। ਲੰਗਰ ਪ੍ਰਸ਼ਾਦੇ ਦੀ ਗੱਲ ਵੱਖਰੀ, ਵੀ ਉਹਦੇ ਘਰ ਕੀ ਮਾਲਕ ਨੇ ਦਿੱਤਾ, ਉੱਥੇ ਵੀ ਉਹਦਾ ਹੀ ਹੈ, ਇੱਥੇ ਵੀ ਉਹਦਾ ਹੀ ਹੈ, ਜੇ ਲੈ ਕੇ ਜਾਣਾ ਜਾਣ ਵਾਲੀ ਬਾਤ ਹੈ ਸਿੱਖਿਆ। ਵਿੱਚੋਂ ਸਾਰੀਆਂ ਨਫ਼ਰਤਾਂ ਖਤਮ ਹੋ ਜਾਣ, ਇੱਥੇ ਮੇਰੇ ਮਾਲਕ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਸਾਨੂੰ ਕਹਿਣ ਦਾ ਯਤਨ ਕੀਤਾ ਹੈ, ਜੋ ਸਾਨੂੰ ਸਮਝਾਉਣਾ ਯਤਨ ਕੀਤਾ ਹੈ, ਦੱਖਣੇ ਮਹੱਲਾ ਪੰਜਵਾਂ, ਡਿੱਠੀ ਹੱਬ ਟੰਡੋਲ ਹਿਕਸ ਬਾਜ ਨਾ ਕੋਏ। ਕਹਿਣ ਲੱਗੇ ਮੈਂ ਸਾਰਾ ਸੰਸਾਰ ਵੇਖ ਲਿਆ ਏ, ਟੰਡੂਲਿਆ ਬੜੇ ਸੱਜੇ ਢੰਗ ਨਾਲ, ਮਨ ਕਰਕੇ ਬਿਰਤੀਆਂ ਕਰਕੇ ਇਹਨੂੰ ਵਿੱਚੋਂ ਚੰਗੀ ਤਰ੍ਹਾਂ ਵੇਖ ਲਿਆ ਕਿ ਮੈਨੂੰ ਉਸ ਇੱਕ ਤੋਂ ਬਿਨਾਂ ਦੂਜਾ ਨਹੀਂ ਜੇ ਕੋਈ ਵੀ ਦਿਸਿਆ। ਐਸੀ ਅਵਸਥਾ ਬਣ, ਭਾਈ ਘਨੱਈਆ ਦੀ ਬਣ ਗਈ ਨਾ, ਸੱਚੇ ਪਾਤਸ਼ਾਹ ਜਿਸ ਮੂੰਹ ਵਿੱਚ ਵੀ ਪਾਣੀ ਪਾਇਆ ਮੈਨੂੰ ਤੂੰ ਹੀ ਦਿਸਿਆ ਹੈ ਨਾ, ਹੈ ਹੀ ਤੂੰ। ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਿੱਥੇ ਮਤ ਜੈ ਜੈ ਪੇਕੋ ਤੈ ਜੋ ਰਿਹਾ ਨਾ, ਦੂਜਾ ਤੇ ਹੈ ਹੀ ਨਹੀਂ, ਚੋਰ ਵਿੱਚ ਵੀ ਹੋ ਸਾਧ ਵਿੱਚ ਵੀ ਹੈ। ਗੁਰੂ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਮੈਂ ਸਾਰੀ ਦੁਨੀਆ ਲੱਭ ਲਈ, ਢੂੰਡ ਢੂੰਡ ਕੇ ਵੇਖ ਲਿਆ, ਹਿਕ ਸਬਾਜ ਨਾ ਕੋਈ, ਇੱਕ ਤੋਂ ਬਿਨਾਂ ਕੋਈ ਨਹੀਂ, ਜੇ ਸਾਰੀ ਇੱਕ ਹੀ ਹੈ, ਇੱਕ ਤੋਂ ਪੈਦਾ ਹੋਏ, ਇੱਕ ਤੋਂ ਪੈਦਾ ਹੋਏ ਸਾਰੇ, ਉਹਦੀ ਪਦੈਸ਼ ਹਾਂ ਸੀ, ਉਹਦੇ ਵਿੱਚ ਹੀ ਹਾਂ, ਉਹ ਸਾਡੇ ਵਿੱਚ, ਅਸੀਂ ਉਹਦੇ ਵਿੱਚ। ਕਦੀ ਇਸ ਬਿਰਤੀ ਵਿੱਚ ਨਾ ਪਾਓ ਵੀ ਮੈਂ ਵੱਖਰਾ ਨਾ, ਨਹੀਂ ਚੱਲਣਾ। ਬਾਬੇ ਨਾਨਕ ਨੇ ਜਿਹੜੀ ਗੱਲ ਮਹਾਂਪੁਰਖਾਂ ਨੇ ਕਹਿਤੀ, ਕੱਲੇ ਬਾਬੇ ਨਾਨਕ ਦੀ ਮੈਂ ਗੱਲ ਨਾ ਕਰਾਂ, ਜਿਹੜੇ ਮਹਾਂਪੁਰਖਾਂ ਨੇ ਬਚਨ ਕਹਿ ਦਿੱਤੇ, ਜਿਹਨਾਂ ਨੇ ਆਪਣੀ ਸਹਿ ਪੜਚੋਲ ਕਰ ਲਈ, ਸਾਰੇ ਇੱਕ ਹਾਂ, ਇੱਕ ਦੀ ਪਦੈਸ਼ ਹੈ, ਇੱਕ ਹਾਂ, ਇੱਕ ਤੋਂ ਬਿਨਾਂ ਗੁਜ਼ਾਰਾ ਨਹੀਂ ਆਉਣਾ। ਕਿਰਤੇ ਜੋੜ ਦਿੱਤਾ, ਵਿਹਲੜਾਂ ਨੂੰ ਨਹੀਂ ਪ੍ਰਵਾਨ ਕੀਤਾ ਕਿਸੇ ਧਰਮ ਨੇ। ਸਵੇਰੇ ਉੱਠਦੇ ਹਾਂ ਤੇ ਸਭ ਤੋਂ ਪਹਿਲਾਂ ਕਰਦੇ ਹਾਂ ਮਾਲਕ ਦਾ ਸ਼ੁਕਰਾਨਾ ਹੀ ਕਰਨਾ ਬਣਦਾ ਵੈਸੇ ਤੇ,
ਉੱਠ ਕੇ ਜਿਹੜੀ ਚਪਲ ਪਾਉਂਦੇ ਹਾਂ, ਇੱਕ ਬੱਤੀ ਜਗਾਉਂਦੇ ਹਾਂ, ਉਹ ਤੇਰੀ ਨਹੀਂ ਪੈਦਾ ਕੀਤੀ, ਤੇ ਇਹਦੇ ਵਿੱਚ ਕਿੰਨੇ ਲੋਕ ਪੈਦਾ ਕਰਨ ਵਾਲੇ ਨੇ, ਕਿੰਨੇ ਕਿੰਨੇ ਚਪਲ ਨੂੰ ਪੈਦਾ ਕੀਤਾ, ਕਿੰਨੇ ਕਿੰਨੇ ਬੱਤੀ ਨੂੰ ਪੈਦਾ ਕੀਤਾ, ਕਿੰਨੇ ਸੁੱਚ ਪੈਦਾ, ਇੱਕ ਲੰਮੀ ਲੜੀ ਹੈ। ਵੇਖ ਤੁਰੇ ਜਾਇਆ ਜੀ, ਕੱਪੜੇ ਵੇਖੇ ਨੇ, ਬੈੱਡ ਕਿੰਨੇ ਬਣਾਤਾ, ਅਲਮਾਰੀ ਕਿੰਨੇ ਬਣਾਤੀ, ਘਰ ਤੇਰੇ ਵਸਤੀ ਇਕੱਲੇ ਦੀ ਬਾਤ ਹੈਗੀ, ਸਾਰੇ ਇੱਕ ਹਾਂ ਇੱਕ ਦੂਜੇ ਨਾਲ ਜੁੜੇ ਹੋਏ, ਨਹੀਂ ਗੱਲ ਬਣਨੀ, ਜੁੱਤੀਆਂ ਬਣਾਉਣ ਵਾਲਾ ਵੀ ਨਾ ਹੋਵੇ ਤੇ ਨਹੀਂ ਗੱਲ ਬਣਨੀ। ਇਸ ਲਈ ਗੁਣਾਂ ਨੂੰ ਗ੍ਰਹਿਣ ਕਰਦੇ ਹੋਏ ਤੇ ਇੱਕ ਵੱਡਾ ਗੁਣ ਹੈ ਕਿਰਤ ਕਰਨੀ, ਕਿਉਂਕਿ ਕਰਤਾ ਵੀ ਸਾਡਾ, ਉਹਨੂੰ ਕਰਤਾ ਕਿਹਾ, ਅਕਾਲ ਪੁਰਖ ਨੂੰ ਕਰਤਾ ਕਿਹਾ, ਉਹਨੂੰ ਵਿਹਲੜ ਨਹੀਂ ਕਿਹਾ ਵੀ ਉਹ ਸੱਤਵੇਂ ਸਮਾਨ ਤੇ ਕਿਤੇ ਬੈਠਾ ਕੋਈ, ਬਸ ਉਹਨੇ ਬਣਾ ਲਿਆ ਤੇ ਹੁਣ ਗੱਲਬਾਤ ਕੋਈ ਇੱਦਾਂ ਹੀ ਨਹੀਂ ਨਹੀਂ ਨਹੀਂ ਉਹ ਭਾਈ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ। ਕਹਿਣ ਲੱਗੇ ਮੈਂ ਵੇਖਿਆ ਇੱਕ ਤੋਂ ਬਿਨਾਂ ਤੇ ਦੂਜੀ ਗੱਲ ਹੀ ਨਹੀਂ ਹੈਗੀ, ਇੱਕ ਤੋਂ ਹੀ ਪੈਦਾ ਹੋਏ ਹਾਂ, ਇੱਕ ਵਿੱਚ ਹੀ ਵਿਚਰਦੇ ਪਏ ਹਾਂ, ਇੱਕ ਨਾਲ ਹੀ ਜੁੜੇ ਹੋਏ ਹਾਂ, ਸਭਨਾਂ ਜੀਆਂ ਕਾ ਇੱਕੋ ਹੀ ਦਾਤਾ ਹੈ, ਉਹੀ ਪੈਦਾ ਕਰਨ ਵਾਲਾ, ਉਹੀ ਪਾਲਣ ਵਾਲਾ, ਉਹੀ ਸਾਨੂੰ ਖਤਮ ਕਰਨ ਵਾਲਾ, ਉਹੀ ਬੁਲਾ ਲੈਂਦਾ ਹੈ, ਉਹੀ ਭੇਜ ਦਿੰਦਾ ਸਾਨੂੰ ਸੰਸਾਰ ਤੇ। ਬਸ ਮੈਂ ਜਿੰਨੀ ਸਟੱਡੀ ਕਰ ਲਈ, ਮੈਂ ਜਿੰਨਾ ਕੁ ਵੇਖ ਲਿਆ, ਇੱਥੇ ਸਤਿਗੁਰ ਕਹਿ ਰਹੇ ਨੇ ਇੱਕ ਤੋਂ ਬਿਨਾਂ ਮੈਨੂੰ ਦੂਜਾ ਨਜ਼ਰ ਨਾ ਆਇਆ, ਕਿਤੇ ਅਵਸਥਾ ਸਾਡੀ ਬਣ ਜਾਏ। ਬਸ ਸਾਡਾ ਧਰਮ ਕਰਮ, ਸਾਡਾ ਨਿਤਨੇਮ, ਸਾਡੀ ਬਾਣੀ, ਸਾਡਾ ਕੀਰਤਨ ਸੁਣਨਾ, ਸਾਡਾ ਧਰਮ ਗ੍ਰੰਥ ਪੜ੍ਹਨੇ ਵਿੱਚੋਂ ਇਹ ਬਾਤ ਨਿਕਲਣੀ ਚਾਹੀਦੀ। ਜੇ ਨਹੀਂ ਨਿਕਲੀ ਤਾਂ ਫਿਰ ਅਜੇ ਕੋਈ ਬਲ ਪੜਪੜ ਗੱਡੀ ਲੱਦੀਏ ਵਾਲੀ ਗੱਲ ਹੋ ਜਾਏ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ, ਡਿੱਠੀ ਹੱਬ ਟੰਡੋਲ ਹਿੱਕ ਸਵਾਜ ਨਾ ਕੋਈ, ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਅੰਤਰਜਾਮੀ, ਤੂੰ ਮੇਰੇ ਵੱਲ ਮੁੱਖ ਕਰ, ਮੈਂ ਜਿਹਨੂੰ ਵੇਖ ਵੇਖ ਕੇ ਜੀਵਾਂ, ਮੈਂ ਅੰਦਰ ਠੰਡਾ ਹੋ ਜਾਵਾਂ, ਤੇਰੇ ਤੋਂ ਬਿਨਾਂ ਤੇ ਬਸ ਜਲਣਾ ਹੀ ਆ, ਬਲਣਾ ਖੇ ਤੋੜੀ ਲੱਗੀ ਰਹਿੰਦੀ ਫਿਰ ਜੀਵਨ ਨੂੰ, ਕੇਵਲ ਤੇ ਕੇਵਲ ਤੇਰੇ ਪਿਆਰ ਵਿੱਚ, ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਵਿੱਚ ਮੈਨੂੰ ਰਹਿਣ ਦੀ ਜਾਚ ਆ ਜਾਏ, ਮੈਂ ਤੇਰੇ ਸਨਮੁਖ ਰਵਾਂ, ਤੇਰਾ ਮੁਖੜਾ ਮੇਰੇ ਵੱਲ ਰਵੇ, ਤੇਰੇ ਕਿਤੇ ਮੇਰੇ ਵੱਲ ਪਿੱਠ ਨਾ ਹੋ ਜਾਏ, ਤੂੰ ਮੇਰੇ ਵੱਲ ਮੁਖੜਾ ਕਰ, ਮੇਰਾ ਤਨ ਠੰਡਾ ਹੋ ਜਾਏ, ਐਂ ਠੰਡਾ ਠਾਰ ਸ਼ਾਂਤ ਮੇਰਾ ਜੀਵਨ ਬਣ ਜਾਏ। ਅੱਗੇ ਕਹਿੰਦੇ ਨੇ ਮਹੱਲਾ ਪੰਜਵਾਂ, ਆਸਕ ਆਸਾ ਬਾਹਰਾ ਮੂਹ ਮਨ ਵੱਡੀ ਆਸ। ਕਹਿਣ ਲੱਗੇ ਜਿਸ ਨਿਰੰਕਾਰ ਦੀ ਗੱਲ ਕੀਤੀ ਆ, ਜਿਸ ਪ੍ਰੀਤਮ ਦੀ ਗੱਲ ਕੀਤੀ ਆ, ਜਿਸ ਇਸ਼ਕ ਦੀ ਗੱਲ ਕੀਤੀ ਆ, ਰੱਤੇ ਇਸ਼ਕ ਦਾ, ਇੱਥੇ ਉਹਨਾਂ ਦੀ ਗੱਲ ਕੀਤੀ, ਰੱਤੇ ਇਸ਼ਕ ਦਾ ਇਹ ਰੰਗ ਦਿਦਾਰ ਕੇ ਕਹਿਣ ਲੱਗੇ ਆਸਕ ਆਸਾ ਬਾਹਰਾ, ਜਿਹੜਾ ਪ੍ਰੇਮੀ ਹੁੰਦਾ ਹੈ ਨਾ, ਉਹਦੀ ਆਪਣੀ ਆਸਾ ਕੋਈ ਨਹੀਂ ਹੁੰਦੀ। ਮੈਂ ਬਹੁਤ ਪਹਿਲਾਂ ਇੱਕ ਵਾਰੀ ਸੁਣਿਆ ਸੀ, ਲਾਹੌਰ ਰੇਡੀਓ ਚੱਲਦਾ ਹੁੰਦਾ ਸੀ, ਅੱਜ ਤੱਕ ਯਾਦ ਹੈ ਮੈਨੂੰ। ਉਹ ਕਹਿਣ ਲੱਗਾ ਮਹਿਬੂਬ ਕੀ ਹੁੰਦਾ ਹੈ, ਇੱਕ ਵਾਰੀ ਪੁੱਛਿਆ ਤੇ ਦੂਜਾ ਅੱਗੇ ਸਵਾਬ ਦਿੰਦਾ ਹੈ, ਜਿਹਦਾ ਸਭ ਕੁਝ ਹੀ ਚੰਗਾ ਲੱਗੇ, ਉਹਦਾ ਦੁੱਖ ਦੇਣਾ, ਉਹਦਾ ਸੁੱਖ ਦੇਣਾ, ਉਹਦਾ ਝਿੜਕਣਾ, ਸਭ ਕੁਝ ਹੀ ਚੰਗਾ ਲੱਗੇ, ਉਹਨੂੰ ਕਿਹਾ ਜਾਂਦਾ ਮਹਿਬੂਬ, ਉਹਨੂੰ ਕਿਹਾ ਜਾਂਦਾ ਪਿਆਰਾ, ਉਹਨੂੰ ਰੱਬ ਕਿਹਾ ਜਾਂਦਾ। ਮੈਂ ਯਾਦ ਕਰ ਰਿਹਾ ਸਾਂ, ਕੋਈ ਵਿਚਾਰਾ ਗੁਲਾਮ ਕਿਸੇ ਨੇ ਖਰੀਦਿਆ, ਬੈਠੇ ਨੇ ਘਰ 'ਚ, ਅਤੇ ਗੁਲਾਮ ਦੀ ਜ਼ਿੰਦਗੀ ਕਾਹਦੀ ਹੁੰਦੀ ਹੈ, ਪਰ ਗੁਲਾਮ ਨੂੰ ਜੇ ਯਾਦ ਆ ਜਾਏ ਤਾਂ, ਜੇ ਗੁਲਾਮ ਸਹੀ ਮਾਨੇ 'ਚ ਹੋ ਜਾਏ ਤਾਂ ਉਹ ਵੀ ਤਰ ਜਾਂਦਾ, ਉਹ ਬੜਾ ਕੁਝ ਲੈ ਜਾਂਦਾ। ਆਪਣਾ ਬੱਚਾ ਕੋਈ ਨਹੀਂ, ਬਾਹਰੋਂ ਬੱਚਾ ਖਰੀਦ ਲਿਆਏ ਅਤੇ ਬਾਜ਼ਾਰੋਂ ਤਰਬੂਜ ਲਿਆਂਦਾ ਹੈ, ਜਿਹਨੂੰ ਆਪਾਂ ਹਦਵਾਣਾ ਕਹਿੰਦੇ, ਚੀਰੀ ਜਾਂਦੇ ਨੇ ਦੋਵੇਂ ਜੀ ਬੈਠੇ ਬੈਠੇ, ਅਤੇ ਵਿੱਚ ਵਿੱਚ ਉਹਨੂੰ ਵੀ ਦੇਈ ਜਾਂਦੇ ਫਾੜੀ ਫਾੜੀ ਜਿੰਨੇ ਚੁੱਗਾ, ਉਹ ਵੀ ਖਾ ਰਿਹਾ, ਅਤੇ ਚੀਰਦਿਆਂ ਚੀਰਦਿਆਂ ਨਾ ਇੱਕ ਤਰਬੂਜ ਕੌੜਾ ਨਿਕਲਿਆ, ਪੌੜੀ ਮੂੰਹ 'ਚ ਪਈ, ਕੌੜਾ ਲੱਗਾ, ਅਤੇ ਉਹਨੇ ਕੀਤਾ ਵੀ ਉਹ ਸਾਰਾ ਹੀ ਚੁੱਕ ਕੇ ਨਾ ਉਹ ਆਪਣੇ ਨੌਕਰ ਨੂੰ ਗੁਲਾਮ ਨੂੰ ਦੇ ਦਿੱਤਾ, ਆ ਲੈ ਆਹ ਵੀ ਖਾ ਲਾ। ਹੁਣ ਗੁਲਾਮ ਨੇ ਬੜੇ ਪਿਆਰ ਨਾਲ, ਜਿੱਦਾਂ ਪਹਿਲੇ ਖਾਂਦਾ ਸੀ ਨਾ ਮਿੱਠੇ ਮਿੱਠੇ ਰਸ ਭਰੇ ਨੂੰ, ਬਿਲਕੁਲ ਉਸੇ ਤਰ੍ਹਾਂ ਹੀ ਖਾ ਰਿਹਾ, ਬੜੇ ਆਨੰਦ ਨਾਲ, ਬੜੀ ਮਸਤੀ ਨਾਲ, ਅਤੇ ਉਹ ਮਾਲਕ ਵਹਿੰਦਾ ਕਿ ਹੱਦ ਹੋ ਗਈ, ਇਹ ਜ਼ਹਿਰ ਵਰਗਾ ਇਹ ਕਿਤੇ ਆਨੰਦ ਨਾਲ ਖਾ ਰਿਹਾ ਹੈ,
ਧਿਆਰ ਕੇ ਪੁੱਛਦਾ, ਭਾਈ ਤੈਨੂੰ ਕੌੜਾ ਨਹੀਂ ਲੱਗਦਾ? ਉਹ ਕਹਿਣ ਲੱਗਾ, ਮਾਲਕ ਦੀ ਦਿੱਤੀ ਚੀਜ਼ ਕੌੜੀ ਨਹੀਂ ਹੁੰਦੀ, ਬਸ ਆਹੀ ਵਾਸਤਾ ਹੈ। ਤੂੰ ਇੰਨਾ ਕੁਝ ਮੈਨੂੰ ਮਿੱਠਾ ਦੇਣਾ, ਜੇ ਇੱਕ ਅੱਧ ਵਿੱਚ ਕੌੜਾ ਵੀ ਦੇ ਦੇਗਾ ਤੇ ਕੀ ਫਰਕ ਪੈਂਦਾ ਹੈ? ਅਸੀਂ ਕਹਿੰਦੇ ਸਾਨੂੰ ਸੌਖੀ ਮਿਲ ਜਾਏ, ਸੌਖੀ ਮਿਲ ਜਾਏ, ਸੌਖੀ ਮਿਲ ਜਾਏ, ਦੁੱਖ ਨਾ ਆਵੇ। ਭਾਈ ਦੁੱਖ ਨੂੰ ਕਹੀ ਇਹ ਬੇਦਾਤ ਤੇਰੀ ਦਾਤਾਰ। ਦੁੱਖ ਸੁੱਖ ਤੋਂ ਉੱਪਰ ਉੱਠਣ ਦੀ ਬਾਤ ਗੁਰਮਤ ਹੈ ਨਾ, ਇਹਨੂੰ ਧਰਮ ਕਿਹਾ ਗਿਆ। ਸੱਚੇ ਪਾਤਸ਼ਾਹ ਰਹਿਮਤ ਕਰੇ, ਇਹੋ ਜਿਹਾ ਆਸ ਭੋਜੀਏ ਮਾਲਕ ਦੇ ਨਿਰੰਕਾਰ ਦੇ ਉਸ ਸੱਚ ਨਾਲ ਜਿਸ ਇੱਕ ਨਾਲ ਸਾਨੂੰ ਜੋੜਿਆ ਹੈ, ਕਿ ਉਹ ਜੋ ਦਿੰਦਾ ਉਹਦੇ ਵਿੱਚ ਖੁਸ਼ ਰਹੀਏ। ਦੁੱਖ ਦੇ ਦਿੱਤਾ ਤਾਂ ਵੀ ਤੈਨੂੰ ਇਰਾਦਾ, ਸੁੱਖ ਦੇ ਦਿੱਤਾ ਵੀ ਤੈਨੂੰ ਇਰਾਦਾ, ਜੇ ਤੂੰ ਰੱਜ ਪਦਾਰਥ ਦਿੰਦਾ ਤਾਂ ਵੀ ਤੇਰੀ ਇਰਾਦਨਾ, ਜੇ ਤੂੰ ਭੁੱਖਾ ਰੱਖਦਾ ਤਾਂ ਵੀ ਤੇਰੀ ਇਰਾਦਾ, ਤੇਰੀ ਮੌਜ। ਹੁਣ ਇਹੋ ਜਿਹੀ ਮੌਜ ਅਵਸਥਾ ਬਣ ਜਾਏ ਤੇ ਉਹਦਾ ਆਨੰਦ ਕਿਵੇਂ ਖਤਮ ਹੋਏਗਾ? ਨਹੀਂ ਹੋਏਗਾ ਖਤਮ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ, ਸਦਾ ਖੇੜਾ, ਉਹ ਅਵਸਥਾ ਬਣ ਜਾਂਦੀ। ਮੇਰੇ ਮਾਲਕ ਰਹਿਮਤ ਵਰਤਾ ਰਹੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ ਆਸ ਕਿਆ ਸਾ ਬਾਹਰਾ ਮੂੰਹ ਮਨ ਵੱਡੀ ਆਸ। ਆਪਣੇ ਆਪ ਪ੍ਰਚੋਲ ਕਰਦੇ ਨੇ ਵੀ ਆਸ ਕਿੱਥੇ ਹੁੰਦਾ ਹੈ ਜਿਹਦੀ ਕੋਈ ਆਸ ਆਪਣੀ ਹੋਵੇ ਹੀ ਕੋਈ ਨਾ। ਜਿਹਨੂੰ ਇਸ਼ਕ ਕਰਦਾ ਉਹਦੀ ਰਜ਼ਾ ਵਿੱਚ, ਉਹਦੇ ਦੁੱਖ ਵਿੱਚ, ਉਹਦੇ ਸੁੱਖ ਵਿੱਚ, ਉਹਨੂੰ ਖੁਸ਼ ਰੱਖਣ ਵਿੱਚ ਹੀ ਉਹਦਾ ਸਭ ਕੁਝ ਉਹਦੇ 'ਚ ਆਨੰਦ ਹੈ ਉਹਨੂੰ। ਉਹ ਆਪਣੀ ਆਸਾ ਕੋਈ ਨਹੀਂ ਹੁੰਦੀ। ਮੋਹ ਮਨ ਵੱਡੀ ਆਸ, ਪਰ ਮੇਰੇ ਮਨ ਵਿੱਚ, ਸਾਡੇ ਸੰਸਾਰੀ ਲੋਕਾਂ ਦੀ ਗੱਲ ਕਰਦੇ ਨੇ ਨਾ, ਮੇਰੇ ਮਨ 'ਚ ਕਈ ਆਸਾਵਾਂ ਨੇ, ਕਈ ਲਾਲਸਾਵਾਂ ਨੇ। ਸਾਡੀ ਅਵਸਥਾ ਬੜੀ ਹੋਰ ਤਰ੍ਹਾਂ ਦੀ ਹੈ। ਅੱਗੇ ਕਹਿੰਦੇ ਆਸ ਨਿਰਾਸਾ ਇੱਕ ਤੂੰ। ਅਸੀਂ ਜੀਵੀ ਜੀਵ ਲੋਕ ਜਿਹੜੇ ਨੇ ਆਸਾ ਦੇ ਵਿੱਚ ਆ, ਆਸ਼ਕ ਲੋਕ ਆਸਾ ਤੋਂ ਬਾਹਰ ਹੁੰਦੇ ਨੇ, ਜਾਂ ਨਿਰੰਕਾਰ ਆਸਾ ਤੋਂ ਬਾਹਰ। ਉਹ ਨਹੀਂ ਆਸ ਰੱਖਦਾ ਤੁਹਾਡੇ ਕੋਲੋਂ ਵੀ ਤੁਸੀਂ ਕੀ ਕਰਦੇ ਨਾ, ਉਹ ਦੇਈ ਜਾਂਦਾ ਕਿਰਤਕਣਾਂ ਨੂੰ ਪਾਲਦਾ। ਭਾਈ ਜੇ ਆਪਣੇ ਗੁਰਬਾਨ ਮੈਂ ਨੀਵਾਂ ਕਰਕੇ ਵੇਖ ਲਈਏ ਸਿਰ, ਅਸੀਂ ਕੋਈ ਕਾਬਲ ਥੋੜ੍ਹਾ ਵੀ ਜਿੰਨਾ ਸਾਨੂੰ ਮਾਲਕ ਨੇ ਦਿੱਤਾ ਹੈ। ਚਿਤਰਾਈ ਦੀ ਇੱਥੇ ਕੋਈ ਗੱਲ ਨਹੀਂ, ਸਿਆਣਪ ਦੀ ਕੋਈ ਗੱਲ ਨਹੀਂ, ਇੱਥੇ ਸਰਵਪਣ ਦੀ ਬਾਤ ਹੈ। ਕਹਿਣ ਲੱਗੇ ਆਸਾ ਨਿਰਾਸਾ ਇੱਕ ਤੂੰ, ਆਸ ਨਿਰਾਸਾ ਇੱਕ ਤੂੰ। ਇਹ ਮਾਲਕ ਤੂੰ ਇਕੱਲਾ ਹੀ ਆ ਜੋ ਆਸ ਤੋਂ ਉੱਪਰ ਹੈ, ਤੂੰ ਨਿਰਾਸਾਵਾਂ ਤੋਂ ਉੱਪਰ ਹੈ। ਇੱਕ ਤੂੰ ਹੋਂ ਬਲ ਬਲ ਬਲ ਗਈ ਆਸ, ਮੈਂ ਤੇਰੇ ਤੋਂ ਵਾਰਨੇ ਜਾਵਾਂ, ਬਲਹਾਰਨੇ ਜਾਵਾਂ, ਤੇਰੇ ਹਰ ਹੁਕਮ ਨੂੰ ਸੱਤ ਸੱਤ ਕਰਕੇ ਮੰਨਣ ਦੀ ਜਾਚ ਮੈਨੂੰ ਆ ਜਾਏ। ਬਸ ਇਹੀ ਬਾਤ ਹੈ। ਸੰਸਾਰ ਦੀ ਕਿਰਤ ਵਿਰਤ ਕਰਦਿਆਂ, ਬਾਲ ਬੱਚੇ ਪਾਲਦਿਆਂ, ਪੋਸਦਿਆਂ ਨਿਰੰਕਾਰ ਨੂੰ ਕਿਰਤ, ਕਿਉਂਕਿ ਬਾਲ ਬੱਚੇ ਵੀ ਉਸੇ ਦੀ ਦਾਤ ਨੇ। ਇੱਕ ਭੁਲੇਖੇ ਵਿੱਚ ਨਾ ਪੈ ਜਾਈ ਕਿਤੇ ਵੀ ਇਹ ਮੇਰੇ ਨੇ ਤੇ ਉਹ ਜਿਹੜੇ ਨੇ ਉਹ ਬਗਾਨੇ ਨੇ। ਨਾ ਭਾਈ, ਉਹ ਨਿਰੰਕਾਰ ਨੇ, ਉਹਨੂੰ ਸੰਭਾਲੀ ਦੇ ਤੇ ਅਤੇ ਇਹਨੂੰ ਸੰਭਾਲੀ ਦੇ ਤੇ ਅੱਗੇ ਦੋਵੇਂ ਨਿਰੰਕਾਰ ਦੇ। ਤੇ ਜਦੋਂ ਇੱਕ ਦਿਖਣ ਲੱਗ ਪਿਆ ਨਾ, ਉਹ ਵੀ ਉਹਦੇ ਨੇ, ਇਹ ਵੀ ਉਹਦੇ ਨੇ, ਤੇ ਫਿਰ ਮੈਂ ਇਹਨਾਂ ਦੇ ਮੂੰਹ ਵਿੱਚੋਂ ਖੋ ਕੇ ਇਹਨਾਂ ਦੇ ਮੂੰਹ ਵਿੱਚ ਨਹੀਂ ਪਾਵਾਂਗਾ। ਬਸ ਜੋ ਮੈਨੂੰ ਮਿਲ ਗਿਆ ਮੈਂ ਕਿਰਤ ਕਰਾਂਗਾ, ਜੋ ਮੈਨੂੰ ਮਿਲ ਗਿਆ ਉਹਦੇ ਤਾਂ ਆਪਣੇ ਬੱਚੇ ਪਾਲਣ ਦਾ ਯਤਨ ਕਰਾਂ, ਖੋਣ ਵਾਲੀ ਬਾਤ ਖਤਮ ਹੋ ਜਾਏ। ਸ਼ਹਿਨ ਸ਼ਹਿਤ ਜ਼ਿਕਰ ਕਰਦੇ ਨੇ, ਮਹੱਲਾ ਪੰਜਵਾਂ, ਵਿਛੋੜਾ ਸੁਣੇ ਦੁੱਖ ਬਿੰਡ ਠੇ ਮਰਿਓ। ਤੇ ਜਿਹੜਾ ਆਸ਼ਕ ਹੈ, ਜਿਹੜਾ ਇਸ਼ਕ ਦੇ ਰੰਗ ਵਿੱਚ ਰੰਗਿਆ ਗਿਆ, ਪ੍ਰੇਮ ਵਿੱਚ ਰੰਗਿਆ ਗਿਆ, ਨਿਰੰਕਾਰ ਦੇ ਨਾਲ ਸਾਂਝ ਬਣ ਗਈ, ਉਹ ਜਦੋਂ ਇਹ ਗੱਲ ਸੁਣਦਾ ਨਾ ਵੀ ਮੇਰਾ ਵਿਛੋੜਾ ਨਿਰੰਕਾਰ ਨਾਲ ਪੈ ਜਾਣਾ, ਕਹਿਣ ਲੱਗੇ ਵਿਛੋੜਾ ਸੁਣੇ ਦੁੱਖ। ਵਿਛੋੜੇ ਦੀ ਗੱਲ ਸੁਣ ਕੇ ਦੁਖੀ ਹੋ ਜਾਂਦਾ ਹੱਦ ਹੋ ਗਈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਵਿੰਡ ਠੇ ਮਰਿਓਦ, ਮੈਂ ਤੇ ਮੇਰਾ ਮਰਨ ਹੋ ਜਾਂਦਾ ਜਦੋਂ ਸੱਚੇ ਪਾਤਸ਼ਾਹ ਤੇਰੇ ਨਾਲ ਮੇਰੇ ਤੇ ਵਿਛੋੜਾ ਪੈ ਜਾਂਦਾ। ਜੇ ਕਿਤੇ ਮੇਰੀ ਬਿਰਤੀ ਹੋਰ ਪਾਸੇ ਲੱਗ ਜਾਂਦੀ ਹੈ ਨਾ, ਜਦੋਂ ਮੇਰੇ ਤੇਰੇ ਵੱਲ ਕਿਤੇ ਪਿੱਠ ਹੋ ਗਈ ਤੇ ਮੇਰਾ ਉਸ ਦੇ ਮਰਨ ਹੋ ਜਾਂਦਾ। ਬਾਜ ਪਿਆਰੇ ਆਪਣੇ ਬਿਰਹੀ ਨਾਮ ਤਿਰੋਦ, ਬਿਰਹੀ ਨੂੰ ਵਿਛੋੜੇ ਵਿੱਚ ਵਿਆਕਲ ਹੋਏ ਨੂੰ ਕੋਈ ਧੀ ਜੀ ਨਿਰੰਕਾਰ ਦੇ ਪਿਆਰ ਤੋਂ ਬਿਨਾਂ। ਇੱਕ ਮੈਂ ਚਿਕਤਮ ਕਰਾਂ, ਸ਼ਹਿਰਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਸ ਪਿਆਰੇ ਸਿਉ ਨਿਉ ਤਿਸ ਆਗੇ ਮਰ ਚਲੀਏ।
ਦਿੱਲੀ ਦੇ ਦੰਗੇ ਹੋਏ ਸਨ ਨਾ, ਜਦੋਂ ਬੀਬੀ ਦਾ ਕਤਲ ਹੋਇਆ ਤੇ ਗੁਰੂ ਘਰ ਵਿੱਚ ਸੇਵਾ ਕਰਦਾ ਸਾਡੇ ਆਪਣੇ ਨਗਰ ਦਾ ਹੀ, ਮੇਰਾ ਆਪਣਾ ਮਿੱਤਰ ਪਿਆਰਾ। ਬਥੇਰਾ ਲੋਕਾਂ ਨੇ ਕਿਹਾ ਵੀ ਆਪਾਂ ਹੁਣ ਗੁਰਦੁਆਰਾ ਛੱਡ ਦਈਏ, ਹਮਲੇ ਹੋਣ ਲੱਗ ਪਏ ਨੇ, ਕੋਰੇ ਕੀ ਬਣਨਾ ਹੈ। ਤੇ ਉਹ ਪ੍ਰਭੂ ਦੇ ਰੰਗ ਵਿੱਚ ਰੰਗਿਆ, ਕਹਿਣ ਲੱਗਾ ਇਸ ਗੁਰੂ ਦਾ ਦਿੱਤਾ ਖਾਨੇ ਹੁਣ ਘਰ ਛੱਡ ਕੇ ਚਲੇ ਜੀ, ਕਿੱਥੇ ਜਾਵਾਂਗੇ। ਉਹ ਸਤਿਗੁਰ ਸੱਚੇ ਪਾਤਸ਼ਾਹ ਅਖੰਡ ਪਾਠ ਸਾਹਿਬ ਚੱਲਦਾ ਆਣ ਕੇ ਆਪ ਬਹਿ ਗਿਆ ਡਿਊਟੀ ਤੇ, ਬਾਕੀ ਗਾਂਵ 'ਚ ਜਿੱਦਾਂ ਦਾ ਹੈ ਬਾਹਰੋਂ ਭੀੜ ਆਈ ਮਾਰਦੀ ਲੁੱਟਦੀ।

ਉੱਥੇ ਸ਼ਹੀਦ ਹੋ ਗਿਆ। ਇਹ ਅਵਸਥਾ ਹੈ ਕਿ ਗੁਰੂ ਪਿਆਰਿਆਂ ਜਿਹਨਾਂ ਤੇ ਰਹਿਮਤ ਹੋ ਜਾਂਦੀ ਮਾਲਕ ਦੀ, ਜਿਸ ਪਿਆਰੇ ਸੀ ਹੁੰਦੇ ਉੱਥੇ ਸਾਗ ਗਏ ਮਰ ਚਲੀਏ, ਤਿਰਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਅਸੀਂ ਸੰਸਾਰ ਦੇ ਨਿੱਕੀ ਨਿੱਕੀ ਗੱਲਾਂ ਬਾਰੇ ਬਹੁਤ ਛੋਟੀ ਛੋਟੀਆਂ, ਖੈਰ ਆਪਾਂ ਅੱਗੇ ਤੁਰਨਾ ਯਤਨ ਕਰੀਏ ਕਿਉਂਕਿ ਸਮਾਂ ਵੀ ਹੋ ਰਿਹਾ। ਕਹਿਣ ਲੱਗੇ ਜਿਹਨੂੰ ਜਿਹੜਾ ਬਿਰਹੀ ਹੈ ਵਿਛੋੜੇ ਵਿੱਚ ਤੜਫਦਾ ਪਿਆ ਹੈ, ਉਹਦੀ ਧੀ ਜਿੰਨੀ ਆਉਂਦੀ ਜਿੰਨਾ ਚਿਰ ਤੱਕ ਉਹਦਾ ਪ੍ਰੇਮੀ, ਉਹਦਾ ਗੁਰੂ, ਉਹਦਾ ਨਿਰੰਕਾਰ, ਉਹਦਾ ਸੱਚ, ਜਿਹਨੂੰ ਉਹ ਪਿਆਰ ਕਰਦਾ ਸਾਹਮਣੇ ਨਾ ਹੋਵੇ। ਹੁਣ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਪੌੜੀ ਹੈ, 18ਵੀਂ ਪੌੜੀ ਹੈ। ਇਸ ਪੌੜੀ ਵਿੱਚ ਫਿਰ ਉਹ ਜ਼ਿਕਰ ਕਰਦੇ ਨੇ ਸੰਸਾਰ ਦੇ ਉਹਨਾਂ ਤਮਾਮ ਜਿਹੜੇ ਸਾਡੇ ਬਣੇ ਹੋਏ ਵਿਚਾਰ ਨੇ, ਜਿੰਨੀਆਂ ਪਰੰਪਰਾਵਾਂ ਚੱਲਦੀਆਂ ਪਈਆਂ ਨੇ, ਜਿੰਨੇ ਧਰਮ ਗ੍ਰੰਥ ਨੇ, ਜਿੰਨੇ ਅਸੀਂ ਧਰਮ ਨਾਲ ਜੋੜ ਕੇ ਮੁਕਤੀ ਦਾ ਮਾਰਗ ਸਮਝੀ ਬੈਠੇ ਹਾਂ, ਉਹਨਾਂ ਦਾ ਜ਼ਿਕਰ ਹੈ। ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਸਰਾ ਕਾਸੀ, ਹੁਣ ਧਰਮ ਅਸਥਾਨ ਨੇ, ਬੜੀ ਥਾਈ ਇਹਨਾਂ ਦੇ ਦਰਸ਼ਨਦਾਰੇ ਕਰਨੇ, ਤੀਰਥਾਂ ਤੇ ਜਾਣ ਦੇ ਬੜੇ ਗ੍ਰੰਥ ਲਿਖੇ ਗਏ ਨੇ, ਬੜੀ ਵਿਧੀ ਲਿਖੀ ਗਈ ਆ। ਪੁਰਾਣੀ ਥਾਂ ਤੇ ਜਾ ਕੇ ਆਹ ਪਾਪ ਖਤਮ ਹੋ ਜਾਂਦਾ, ਪੁਰਾਣੇ ਥਾਂ ਤੇ ਜਾ ਕੇ ਆਹ ਪਾਪ ਖਤਮ ਹੋ ਜਾਂਦਾ। ਗੁਰਮਤ ਵਿਚਾਰਧਾਰਾ ਕਹਿੰਦੀ ਨਹੀਂ ਜਿੰਨਾ ਚਿਰ ਤੱਕ ਆਪਣੇ ਪਾਪਾਂ ਨੂੰ ਨਹੀਂ ਮਾਰਦਾ, ਆ ਕੇ ਔਗੁਣਾਂ ਨੂੰ ਨਹੀਂ ਖਤਮ ਕਰਦਾ, ਉਨਾ ਚਿਰ ਤੱਕ ਤੇਰਾ ਤੀਰਥ ਨਹੀਂ ਹੋਣਾ। ਉਹ ਘਰ ਬੈਠੇ ਮਿਲ ਸਕਦੇ ਅੰਤਰ ਤੀਰਥ, ਜਿੱਥੇ ਤੀਰਥ ਤੇ ਨਹਾਤਾ ਜਾ ਸਕਦਾ ਹੈ, ਅੰਦਰ ਆਪਣੇ ਮਲ ਮਲ ਕੇ ਨਹਾਉਣ ਦੀ ਬਾਤ ਸੱਚੇ ਪਾਤਸ਼ਾਹ ਕਹਿੰਦੀ ਹੈ। ਅੰਤਰਗਤ ਤੀਰਥ ਮਲ ਨਹਾਓ, ਇੱਥੇ ਕਹਿ ਰਹੇ ਨੇ ਤੱਟ ਦਰਿਆਵਾਂ ਦੇ ਕੰਢੇ ਜਿਹਨੂੰ ਪਵਿੱਤਰ ਮੰਨਿਆ ਗਿਆ, ਤੀਰਥ ਸਥਾਨ ਦੇਵ ਦੇਵਾਲਿਆ ਦੇਵਾਤਿਆਂ ਦੇਵਤਿਆਂ ਦੇ ਨਾਮ ਤੇ ਬਣੇ ਹੋਏ ਮੰਦਰ, ਕੇਦਾਰ ਮਥੁਰਾ ਕਾਸੀ ਬੜੇ ਧਾਰਮਿਕ ਸ਼ਹਿਰ ਨੇ ਹਿੰਦੂ ਜਗਤ ਦੇ ਵਿੱਚ, ਕੋਟ ਤੇਤੀ ਸਾਦੇਵ ਤੇ ਸਣ ਇੰਦਰੇ ਜਾਸੀ। ਕਿਉਂਕਿ ਪਿਛਲੀ ਪੌੜੀ ਉਹ ਜ਼ਿਕਰ ਕੀਤਾ ਸੀ ਕਿ ਨਿਰੰਕਾਰ ਤੋਂ ਬਿਨਾਂ ਕੋਈ ਚੀਜ਼ ਥਿਰ ਨਹੀਂ ਰਹਿਣ ਵਾਲੀ, ਜਾਂ ਨਿਰੰਕਾਰ ਥਿਰ ਰਹਿਣਾ, ਪਿਛਲੀ ਪੌੜੀ ਜਿਹੜੀ ਸੀ ਉਹਦੀ ਆਖਰੀ ਪੰਕਤੀ ਸੀ, ਜਾਂ ਨਿਰੰਕਾਰ ਥਿਰ ਹੈ ਆਦ ਸੱਚ ਜੁਗਾਦ ਸੱਚ, ਜਾਂ ਉਹਦੇ ਨਾਲ ਜੁੜਿਆ ਹੋਇਆ ਆਦ ਸੱਚ ਜੁਗਾਦ ਸੱਚ ਹੈ, ਉਹਦਾ ਰੂਪ ਹੋ ਗਿਆ। ਕਹਿਣ ਲੱਗੇ ਸਣ ਤੇ ਤੀਸਾ ਦੇਵ ਤੇ ਸਣ ਇੰਦਰੇ ਜਾਸੀ, ਕਹਿੰਦੇ ਜਿੰਨੇ ਧਰਮ ਸਥਾਨ ਅਸੀਂ ਮੰਨੇ ਬੈਠੇ ਹਾਂ, ਜਿੰਨੇ ਉੱਪਰ ਸਾਰੇ ਸ਼ਹਿਰਾਂ ਦਾ ਨਾਮ ਕੀਤਾ, ਜਿੰਨੇ 33 ਕਰੋੜ ਦੇਵਤੇ ਅਸੀਂ ਮੰਨੇ ਨੇ, ਇੰਦਰ ਸਭ ਤੋਂ ਮੁਖੀ ਮੰਨਿਆ ਗਿਆ, ਸਾਰੇ ਹੀ ਚਲੰਤ ਨੇ, ਚਲੇ ਜਾਣ ਵਾਲੇ ਨੇ, ਕੇਵਲ ਤੇ ਕੇਵਲ ਨਿਰੰਕਾਰ ਥਿਰ ਰਹਿਣ ਵਾਲਾ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ, ਜਿਹਨੇ 33 ਕਰੋੜ ਦੇਵਤੇ ਪੈਦਾ ਕੀਤੇ, ਜਿਹਨੇ ਧਰਮ ਗ੍ਰੰਥ ਪੈਦਾ ਕੀਤੇ, ਜਿਹਨੇ ਰਿਸ਼ੀ ਮੁਨੀ ਪੈਦਾ ਕੀਤੇ, ਸਿਮਰਤ ਸ਼ਾਸਤਰ ਵੇਦ ਚਾਰ ਖਟ ਦਰਸ ਸਮਾਸੇ, ਸਿਮਰਤੀਆਂ ਤੇ ਸ਼ਾਸਤਰ ਵੇਦ ਧਰਮ ਗ੍ਰੰਥ ਸਾਰਿਆਂ ਦੀ ਗੱਲ ਹੈ, ਇਹ ਵੀ ਖਤਮ ਹੋਣ ਵਾਲੇ ਹੈ। ਲੇਕਿਨ ਸੱਚਾਈ ਇਹ ਹੈ ਕਿ ਇਹਦੇ ਵਿੱਚ ਗਿਆਨ ਦੀ ਪ੍ਰਾਪਤੀ ਜੇ ਕਿਸੇ ਨੇ ਪ੍ਰਾਪਤ ਕਰ ਲਈ ਤੇ ਉਹ ਮੁਕਤ ਹੋ ਸਕਦਾ ਹੈ। ਚਾਰ ਖੱਟ, ਚਾਰ ਤਰ੍ਹਾਂ ਦੇ ਦਰਸ਼ਨ, ਖੱਟ ਖੱਟ ਛੇ ਦਰਸ ਸਮਾਸੀ ਸਾਰੇ ਹੀ ਸਮਾ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ। ਪੋਥੀ ਪੰਡਿਤ ਗੀਤ ਕਵਿਤ ਕਵਿਤੇ ਵੀ ਜਾਸੀ, ਜਿੰਨੇ ਲਿਖਾਰੀ ਨੇ, ਬੜੇ ਬੜੇ ਧਰਮ ਗ੍ਰੰਥ, ਬੜੇ ਬੜੇ ਕਾਵਕ ਲਿਖਣ ਵਾਲੇ, ਕਿਤਾਬਾਂ ਦੇ ਲਿਖਣ ਵਾਲੇ ਮਾਲਕ ਜਿਹੜੇ ਨੇ, ਸਾਰੇ ਜਾਣ ਵਾਲੇ ਨੇ, ਕੋਈ ਥਿਰ ਰਹਿਣ ਵਾਲਾ ਨਾ ਚੋ ਨਹੀਂ ਹੈ। ਜਤੀ ਸਤੀ ਸੰਨਿਆਸੀਆਂ ਸਭ ਕਾਲੇ ਵਾਸੀ, ਜਿੰਨੇ ਜਤੀ ਸਤੀ ਸੰਨਿਆਸੀ ਲੋਕ ਨੇ ਤੇ ਸਭ, ਜੇ ਇਹਨਾਂ ਦੇ ਕੋਲ ਸੱਚ ਨਹੀਂ ਤੇ ਨਿਰੰਕਾਰ ਤੋਂ ਬਿਨਾਂ ਇਹ ਸਾਰੇ ਵਿਨਾਸ਼ ਖਤਮ ਹੋਣ ਵਾਲੇ ਨੇ, ਸਰੀਰਕ ਤੌਰ ਤੇ ਵੀ ਖਤਮ ਹੋਣੇ। ਮੁਨ ਜੋਗੀ ਮੁਨੀਜਨ, ਜੋਗੀ ਦਿਗੰਬਰਾ ਜਮੇ ਸਣ ਜਾ ਸੀ, ਸਣੇ ਸਣੇ ਜੰਮ, ਜਿਹਨੂੰ ਅਸੀਂ ਜੰਮ ਕਰਕੇ ਕਹਿੰਦੇ, ਉਹ ਵੀ ਸਭ ਜਾਣ ਹਾਰ, ਸਭ ਜਿੰਨੇ ਵੀ ਦੇਵਤੇ ਅਸੀਂ ਮੰਨ ਲਏ ਨੇ ਇਹ ਸਾਰੇ ਵਿਣਸਣ ਹਾਰ ਨੇ। ਜੋ ਦੀ ਸਹਿ ਸੋ ਵਿਣਸਣਾ, ਇਉਂ ਕਹਿ ਲਈਏ ਵੀ ਜੋ ਤੁਹਾਨੂੰ ਸਾਹਮਣੇ ਅੱਖਾਂ ਦਿਸਦਾ, ਭਾਵੇਂ ਧਰਤੀ ਹੈ, ਭਾਵੇਂ ਸੂਰਜ ਹੈ, ਭਾਵੇਂ ਆਕਾਸ਼ ਹੈ, ਭਾਵੇਂ ਚੰਦ ਹੈ, ਭਾਵੇਂ ਤਾਰੇ, ਜੋ ਦਿਸਦਾ ਸਭ ਬਿਨਸ ਬਨਾ।

0: ਦੱਸੇ। ਇਹ ਸਭ ਚਲਾਏਮਾਨ ਹੈ, ਸਾਰਾ ਖਤਮ ਹੋਣ ਵਾਲਾ ਨਿਰੰਕਾਰ ਤੋਂ ਬਿਨਾਂ। ਆਖਰੀ ਪੰਕਤੀ ਵਿੱਚ ਫਿਰ ਪੁਰਾਣੀ ਪੌੜੀ ਦੀ ਤਰ੍ਹਾਂ ਨਿਚੋੜ ਦਿੰਦੇ ਨੇ, ਕਹਿਣ ਲੱਗੇ ਥਿਰ ਪਾਰ ਬ੍ਰਹਮ ਪਰਮੇਸ਼ਰੋ। ਥਿਰ ਟਿਕਾਊ ਕੇਵਲ ਕੌਣ? ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਅੱਲਾ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ ਤੇ ਜਾਂ ਉਹਦੇ ਨਾਲ ਜੁੜਿਆ ਹੋਇਆ ਨਿਰੰਕਾਰ ਦਾ ਸੇਵਕ ਜੋ ਆਪਣੇ ਅਵਗੁਣਾਂ ਨੂੰ ਖਤਮ ਕਰਕੇ ਉਸ ਸੱਚ ਵਿੱਚ ਟੁੱਬੀ ਲਾ ਕੇ ਤੇ ਉਹਦਾ ਰੂਪ ਹੋ ਗਿਆ, ਉਹ ਵੀ ਸਦਾ ਥਿਰ ਰਹਿਣ ਵਾਲਾ ਸੱਚ ਹੋ ਜਾਂਦਾ ਸੱਚੇ ਪਾਤਸ਼ਾਹ ਰਹਿਮਤ ਕਰਨ। ਅਸੀਂ ਧਰਮ ਗ੍ਰੰਥ ਪੜ੍ਹਦੇ ਪੜ੍ਹਦੇ ਜੀਵਨ ਜਿਉਂਦੇ ਜਿਉਂਦੇ ਪਰਿਵਾਰ ਨੂੰ ਪਾਲਦੇ ਪਾਲਦੇ ਨਿਰੰਕਾਰ ਨਾਲ ਇੱਕ ਹੋਣ ਦਾ ਯਤਨ ਕਰੀਏ। ਅੱਜ ਕੱਲ੍ਹ ਸਹਿਜੇ ਸਹਿਜੇ ਸਾਡੀ ਗੁਰੂ ਨਾਲ ਨਿਰੰਕਾਰ ਨਾਲ ਨੇੜਤਾ ਬਣਦੀ ਜਾਏ। ਇਹ ਅਰਦਾਸ ਬੇਨਤੀ ਕਰੀ ਸੱਚੇ ਪਾਤਸ਼ਾਹ ਤੂੰ ਰਹਿਮਤ ਕਰ, ਸਾਨੂੰ ਸਮਰਥ ਬਖਸ਼। ਅਸੀਂ ਜਦੋਂ ਗੁਰੂ ਘਰ ਆਈਏ ਕੁਝ ਨਾ ਕੁਝ ਸਿੱਖਿਆ ਲੈ ਕੇ ਜਾਈਏ, ਜਿਸ ਤਰ੍ਹਾਂ ਦੇ ਅੱਗੇ ਉਸ ਤਰ੍ਹਾਂ ਨਾ ਮੁੜੀਏ। ਜਿਸ ਦਿਨ ਸਿੱਖਿਆ ਲੈ ਕਰਕੇ ਜਾਣ ਦੀ ਸਾਨੂੰ ਜਾਚ ਆ ਗਈ ਤੇ ਸਮਾਂ ਦੂਰ ਨਹੀਂ ਕਿ ਅਸੀਂ ਥਿਰ ਹੋ ਜਾਵਾਂਗੇ, ਉਸ ਨਿਰੰਕਾਰ ਨਾਲ ਅਭੇਦ ਹੋ ਜਾਵਾਂਗੇ। ਸੱਚੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਦਾ ਬਹੁਤ ਸਾਰੀਆਂ ਸੰਗਤਾਂ ਵੱਲੋਂ ਸਤਿਕਾਰ ਕੀਤਾ ਗਿਆ। ਸੱਚੇ ਪਾਤਸ਼ਾਹ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਬਖਸ਼ੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗਜ ਵੱਜ ਕੇ ਫਤਿਹ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Oh my God.

ਸਭ ਦੀ ਹਾਜ਼ਰੀ ਪ੍ਰਵਾਨ ਮਹਾਰਾਜ ਮਿਰਕਲ ਪਰਮਾਤਮਾ ਦੀ ਬੰਦਗੀ ਯਾਦ ਸਿਮਰਨ ਉਧਰਲੇ ਪਾਸੇ ਵੀ ਸਾਡਾ ਚਿੱਤ ਜੁੜ ਜਾਏ। ਜਦੋਂ ਚੇਤੇ ਵਿੱਚ ਉਹਦਾ ਚੇਤਾ ਆਉਂਦਾ ਹੈ, ਤੇਰੀ ਯਾਦ ਵਿੱਚ ਨਿਰੰਕਾਰ ਦੀ ਯਾਦ ਆਏ, ਫਿਰ ਜ਼ਿੰਦਗੀ ਸੌਖੀ ਬਣ ਜਾਂਦੀ ਹੈ। ਸੌਖੀ ਨਹੀਂ, ਕਹਿੰਦੇ ਨੇ ਉਹ ਫਿਰ ਜਨਮ ਤੇ ਮਰਨ ਦੀ ਚੱਕਰੀ ਵਿੱਚੋਂ ਨਿਕਲ ਜਾਂਦੇ। ਕਾਲ ਫਾਸ ਕੇ ਬੀਚ ਨਾ ਆਇਆ, ਮੌਤ ਵੀ ਕੁਝ ਨਹੀਂ ਵਿਗਾੜ ਸਕਦੀ, ਐਸੀ ਪਾਵਰ ਹੈ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚ ਸਭ ਦੀ ਹਾਜ਼ਰੀ ਪ੍ਰਵਾਨ। ਦਾਤਾ ਜੀ ਸਾਨੂੰ ਸਭਨਾਂ ਨੂੰ, ਅਸੀਂ ਕਲਯੁਗੀ ਹਾਂ, ਨਾਮ ਸਿਮਰਨ ਭਜਨ ਬੰਦਗੀ ਤੁਸੀਂ ਆਪੇ ਸਾਡੀ ਝੋਲੀ ਵਿੱਚ ਪਾ ਦਿਓ। ਤੇਰੇ ਦਰ ਦੇ ਅਸੀਂ ਸੇਵਕ ਹਾਂ, ਭੁੱਲ ਚੁੱਕ ਦੀਖੇ ਮਾਂ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਂਡ ਦੇ ਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੁਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਰਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋਈ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖਦੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਯੁਗ ਹੋ ਯੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਜਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਨ ਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਉਣ ਦਾ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀ ਆਪ ਦਰ ਕਰਦੇ ਸੇਵ ਭਾਈ ਪ੍ਰੀਤ ਸਿੰਘ ਗਰੇਵਾਲ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਅਮਨ ਦੀਪ ਕੌਰ ਅਤੇ ਭਾਈ ਨਵਦੀਪ ਸਿੰਘ ਸੈਣੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $2,500 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਭਾਈ ਸੁਸ਼ਾਂਤ ਸਚਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ ਬਿਰਤ ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਭਾਈ ਪ੍ਰਤਪਾਲ ਸਿੰਘ ਜੀ ਪਰਿਵਾਰ ਵੱਲੋਂ ਬੱਚੀ ਰਮਨੀਕ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮੇਰ ਪ੍ਰਾਰਥ ਰੱਖਣਾ ਲੰਬੀ ਆਜੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ਕੇ ਨਿਹਾਲ ਕਰਨਾ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਸਰਦਾਰ ਭੁਪਿੰਦਰ ਸਿੰਘ ਬੀਬੀ ਬਲਜੀਤ ਕੌਰ ਪਰਿਵਾਰ ਵੱਲੋਂ ਬੱਚੀ ਹਰਮਨ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੀ ਹਰਮਨ ਕੌਰ ਦੇ ਸਿਰ ਤੇ ਮੇਰ ਪ੍ਰਾਰਥ ਰੱਖਣਾ ਲੰਬੀ ਆਜੂ
ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰੋਨਾ ਦਰੋ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ੀ ਕਰੋਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਕਿਰਪਾ ਕਰੋ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਤਾਂ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਓੜੇ ਸੰਭਾਲੀਆਂ ਨੂੰ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦਣੇ ਨਿਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇਹ ਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਮਣ ਚਵਰੋ ਕਰੇ, ਸਗਲ ਬੰਦਰਾਏ ਫੁੱਲ ਅੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਹੁ ਹੋਇ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜੁਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ, ਰਹਾਓ ਸਾਖਤ ਹਰ ਰਸ ਸਾਧਨਾ ਜਾਣਿਆ, ਤਨਿ ਅੰਤਰ ਹਉਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵ ਹੈ, ਜਮਕਾਲ ਸਹਿ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣ ਹੈ, ਦੁਖ ਜਨਮ ਮਰਨ ਭਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖੁੜ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਇਹ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਡਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰਲਾ, ਅੱਗੇ ਵਸਨ ਸੁਹੇਲਾ, ਆਉਦ ਘਟੈ ਦਿਨ ਸੋ ਰਹਿਣਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਾਸੇ ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ ਹਰ

ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਮੇਰਾ ਵਾਹਿਗੁਰੂ ਬੋਲੋ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦਾਤਾ ਜੀ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਇਸ ਵੇਲੇ ਤਾਂ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਨਿਹਾਲ ਕੀਤਾ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ ਮਹਾਰਾਜ ਜੀ ਸੇਵਾਦਾਰ ਹਾਜ਼ਰ ਨੇ ਭੁੱਲ ਚੁੱਕ ਦੀ ਖਿਮਾ ਕਰਿਓ ਰਹਿਣ ਆਈਏ ਸੁਖਮਈ ਸ਼ਾਂਤਮਈ ਬਤੀਤ ਕਰਾਇਓ ਸਤਿਗੁਰੂ ਜੀ ਆਪ ਜੀ ਆਗਿਆ ਬਖਸ਼ਿਸ਼ ਕਰੋ ਨਿਜ ਸਥਾਨ ਸੱਚ ਖੰਡ ਪਲੰਘ ਤੇ ਵਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਿਓ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਨਾਮ ਧਿਆਵਾਂ ਜਿਨ ਨਾਨਕ ਸਤਿਗੁਰ ਪੂਜ

ਤ੍ਰਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਇੱਕ ਅਰਦਾਸ ਪਾਠ ਕੀਰਤ ਕੀ

ਕਿਸ ਪਾਸ ਬੈਠਿਆ ਸਭਨਾ ਦਾ ਵੇਸਾ ਜਿਸ ਪਾਸ

ਆਖੈ ਸਾਰਾ ਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਟਾਓ ਜਿਤ ਜਿਤ ਘਰ ਰੱਖੈ ਤੈਸਾ ਤਿੰਨ ਆਓ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫਨੋਗ ਪਸਰੋ ਆਪ ਅੰਤ ਤਰੰਗ ਲਕੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸੁ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਭੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਪਕਾ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹੀ ਰਹੇ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਉ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਚੇ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਨ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤਾਰੈ ਨਾਨ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰਮੇਰ ਸਵਰਨ ਥੀਵੇ ਕਈ ਕੋਟ ਜਗ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ ਸਭ ਤੇ ਨੇਰੈ ਸਭ ਉਤੇ ਦੂਰ ਨਾਨਕਾ ਬਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭੈ ਵੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੂਤ ਕਿਨੋ ਵਿਸਥਾਰ ਕਈ ਵਾਰ ਪਸਰ ਪਾਸਾਰ ਸਦਾ ਸਦਾ ਇੱਕ ਇਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਬ੍ਰਹਮਾ ਸਮਾਤ ਤਾਕ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਕੂ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਤੁਮਰਾ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਥ ਸਾਥ ਸੰਭਾਰੀ ਨਾਨਕੋ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੇ ਕਹਿ ਦੂਸਰ ਨਾਹੀ ਕੋਈ ਨਾਨਕ ਇਸ ਬਲਿਹਾਰ ਨੈ ਜਲ ਤਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋ ਕਿਨ ਮੈਂ ਥਾਪ ਥਾਪਨ ਹਾਰਾ ਤਨੇ ਕਿਛ ਪਾਰਾ ਵਾਰ ਹੁਕਮੇ ਧਾਰ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੂ ਗਤ ਭਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਦੁਧਾਰੈ ਆਪ ਕਰੈ ਆਪਣ ਵਿਚਾਰੈ ਦੂਹਾਂ ਸਿਰਿਆਂ ਕਾਪ ਸਵਾਮੀ ਖੇਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹਮਾਨੁਕ ਤੇ ਕਿਆ ਹੋਇਆ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਣ ਜਾਣਤ ਵਿਖਿਆ ਮੈਂ ਰਚੈ ਜੇ ਜਾਣਤ ਆਪਣਾ ਬਚੈ ਭਰਮੇ ਭੁੱਲਾ ਦੈ ਦਿਸਤਾਵੈ ਨਿਮਕਮਾ ਚਾਰ ਕੁੰਡ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨ ਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਤਿਸ ਕਛੂ ਨਾ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਗਨੈ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਾ ਬਣਾਈ ਨਾਨਕ ਜੀਵੈ ਦਿਖ ਵਡਾਈ ਇਸ ਕਾ ਬਲਨਾਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਬੂ ਉਚ ਨੀਚ ਮੈਂ ਬਸੈ ਕਬ ਹੂੰ ਸੋਗ ਹਰ ਖਰੰਗ ਹਸੈ ਕਬ ਹੂੰ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬ ਹੂੰ ਬ੍ਰਿਤਾ ਬ੍ਰਹਮ ਵਿਚਾਰ ਕ ਨਾਨਕਾ ਮਿਲਾ ਵਨਹਾਰ ਕਬ ਹੂੰ ਨਿਰਤ ਕਰੈ ਬੋ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਵੈ ਵਡ ਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਫਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ

0: ਉਸੇ ਸਾਧਕ ਵਿਗਿਆਨ ਕਬੂ ਕੀਟ ਹਸ ਪਤੰਗ ਹੋ ਜੀ ਯਾਨਕ ਜੁਨ ਭਰਮੈ ਭਰਮੀਆ ਨਾਨਾ ਰੂਪ ਚੋਂ ਸਵਾਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰ ਨ ਕੋਏ ਕਬ ਹੂੰ ਸਾਹ ਸੰਗਤ ਤਿਉ ਪਾਵੈ ਸੁ ਸਥਾਨ ਤੇ ਬਹੁਰ ਨ ਆਵੈ ਅੰਤਰੋ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮੰਤਨ ਨਾਮ ਰਤੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਿਆ ਕਟਾਨਾ ਤਿਉ ਜੋਤੀ ਸਿੰਘ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਇਆ ਆਪਣੇ ਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜਨਤਾ ਪਿਸਕੋ ਕਰਮੰਤ ਕਹਾਵੈ ਜਨਮ ਮਰੈ ਬਹੁ ਜੁਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕੀਆ ਮੁਕਤਾ ਗੈ ਸੁਖ ਪਾਵੈ ਧਨਵੰਤ ਆਵੈ ਕਰ ਗਰਬਾਵੈ ਤ੍ਰਿਣ ਸਮਾਨ ਕਰ ਸੰਗ ਨਾ ਜਾਵੈ ਬਹੁ ਲਸਕਰ ਮਾਨੁਕ ਉਪਰ ਕਰਿਆ ਸੋ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਵ ਜਾਨੈ ਬਲਵੰਤ ਕਿਨ ਮੈ ਹੋਈ ਜਾਏ ਪਸਮੰਤ ਕਿਸੈ ਨ ਵਧਿਆ ਅਪਹੰਕਾਰੀ ਧਰਮ ਰਾਇ ਤਿਸ ਕਰੇ ਕੁਵਾਰੀ ਗੁਰਪ੍ਰਸਾਦ ਜਾ ਕਾ ਮਿਠਿਆ ਅਭਿਮਾਨ ਸੋ ਜਨ ਨਾਨਕ ਦਰਗੈ ਪਰਵਾਨ ਕੂਟ ਕਰਮ ਕਰਿਆ ਹੋ ਧਾਰੀ ਸ਼ਰਮ ਪਾਵੈ ਸਗਲੇ ਬਿਰਤਾਰੇ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਅਵਤਾਰ ਅਨਿਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕਿਰਿਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਨੈ ਮੁਝ ਤੇ ਕਛੋਏ ਤਬ ਇਸ ਕੋ ਸੁਖ ਨਾ ਹੀ ਕੋਏ ਜਬ ਇਹ ਜਾਨੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਖੂਹ ਬੈਰੀ ਮੀਤ ਤਬ ਲਗ ਨਿਚਨ ਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਸਹਿਸ ਖੱਟੇ ਲਗ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਨਿਕ ਭੋਗ ਵਿਖਿਆ ਕੀ ਕਰੈ ਨੈ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਬਿਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਛ ਗਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪੈ ਕਾਪੈ ਅਨੇਕ ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਿਹਾ ਸੁਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂੰ ਆਪਣ ਵਿਸਾਰ ਸਭ ਕਛ ਉਸਕਾਉ ਕਰਨੈ ਹਾਰ ਉਸਤੇ ਭਿਨ ਕਹੋ ਕਿਛੁ ਹੋਇ ਥਾਂ ਤਨੰਤਰੇ ਕੈ ਸੋਏ ਆਪਣੇ ਚਲਤਾਪ ਕਰਨੈ ਹਾਰ ਕੌਤਕ ਕਰੈ ਰੰਗ ਆਪਾਰ ਮਨ ਮੈਂ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ ਸੱਚ ਸੱਚ ਸਤ ਸਭ ਕਿੰਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤਿਰ ਰੂਪ ਆ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਵਣ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਹਾਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਸੰਗ ਨਿੰਦਕ ਭੀਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨ ਸੰਤ ਭਾਵੈ ਥਾਉ ਭੀਗਤ ਪਾਈ ਸੰਤ ਕਨਿੰਦਕ ਮਾਤ ਤਾਈ ਸੰਤ ਕਨਿੰਦਕ ਕਿਨ ਟਿਕ ਨ ਪਾਈ ਸੰਤ ਕਨਿੰਦਕ ਮਹਾਤਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜ ਦੇਹੀਨ ਸੰਤ ਕਨਿੰਦਕ ਦੁਖੀਆਰ ਦੀਨ ਸੰਤ ਕਨਿੰਦਕ ਸਰਵ ਰੋਗ ਸੰਤ ਕਨਿੰਦਕ ਸਦਾ ਵਿਯੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤੁਸ ਪਾਪੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਣ ਲੱਗ ਗਿਆ ਸੰਤ ਕੇ ਦੁਖੀ ਕਉ ਸਭ ਤਿਆਗਿਆ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇਹੀ ਕਾਹੇ ਸੰਤ ਕੇ ਦੁਖੀ ਕਵਰ ਨ ਰੱਖ ਨਹਾਰ ਨਾਨਕ ਸੰਤ ਭਾਵੈ ਤਾਂ ਲੈ ਉਭਾਰ ਸੰਤ ਕਾ ਦੁਖੀਓ ਬਿਲ ਲਾਏ ਜਿਉਂ ਜਲ ਬਿਹੋਨ ਮਛਲੀ ਤਿਲਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਿਆ ਜਿਉਂ ਪਾਵ ਕਿੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟਿਆ ਕੇਲਾ ਜਿਉਂ ਬੁਆੜ ਤਿਲਕੇ ਤੁਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਇਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਿਆ ਮਿਲੈ ਸੁਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੈ ਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਇ ਜੈਸਾ ਭਾਵੈ ਐਸਾ ਕੋਈ ਹੋਏ ਪੈ ਕਿਰਤ ਨ ਮਿਟੈ ਕੋਈ ਨਾਨਕ ਜਾਨੈ ਸੱਚਾ ਸੋਈ ਸਭ ਘਟ ਤਿਸ ਕਿਉ ਕਰਨੈ ਹਾਰ ਸੁਧਾ ਸੁਧਾ ਤਿਸ ਕਉ ਨਮਸਕਾਰ ਪ੍ਰਭ ਕਿਉ ਸੁਤ ਕਰੋ ਦਿਨ ਰਾਤ ਸੈ ਧਿਆਵੂ ਸਾਸ ਕਰਾ ਸਭ ਕੁਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਵਿਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਵ ਸੁਰਜਨ ਹੋ ਸਿਮਰੋ ਹਰ ਹਰ ਰਾਏ ਏ ਕਾਸ ਹਰ ਮਨ ਰਖੋ ਨਾਨਕ ਦੁਖ ਭਰਮ ਭਉ ਜਾਏ ਸਪਦੀ ਮਾਨੁਖ ਕੀ ਟੇਕ ਬ੍ਰਿਥੀ ਸਵਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਐ ਰਹਿ ਅਘਾਏ ਬਹੁਰ ਨ ਤ੍ਰਿਸ਼ਨ ਲਾਗੈ ਆਏ ਮਾਰੈ ਰਾਖੇ ਕੁਆ ਮਾਨੁ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨ ਲਾਗੈ ਕੋਈ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੂ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿੰਦ ਸਹਿ ਸਭ ਸੰਗ ਚਰਨ ਚਲੂ ਮਾਰ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰ ਗੈ ਨਾਨ ਪੂਜਨ ਮੱਥਾ ਵਡਭਾਗੀ ਤੇ ਜਨ ਜਗ ਮਾਏ ਸਦਾ ਸੁਧਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੈ ਵਿਚਾਰ ਸੇਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸੁਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਤੁਤ ਕੀ ਸੋ ਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਨਿਆ ਗੁਰੂ ਪ੍ਰਸਾਦ ਆਪਣ ਆਪ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾ ਸੰਗ ਹਰ ਹਰ ਜਸ ਕਹਿਤ ਸਰਬ ਲੋਕ ਤਿਉ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਵਖਿਆਨ ਗ੍ਰਿਸ਼ਟ ਮੈਂ ਸੋਈ ਨਿਰਬਾਣ ਏਕ ਉਪਰ ਜੀ ਜਨ ਕੀ ਆਸਾ ਤਿਸਕੀ ਕੱਟੀ ਅਚਮ ਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸਕੋ ਹਰ ਪ੍ਰਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾਥੈ ਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋ ਦਤ ਸੀਜਿਆ ਗੁਰਪ੍ਰਸਾਦ ਤਾਂ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿ ਜਨਮੈ ਨੈ ਕਿਛ ਮਰੈ ਆਪਣ ਚਲਤਾ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪਣ ਇੱਕ ਜੁਗਤ ਰਾਜ ਥਾਪ ਥਾਪ ਅਵਿਨਾਸੀ ਨਾ ਹੀ ਕਿਛ ਖੰਡ ਧਾਰਨ ਤਾਰੇ ਹੋ ਬ੍ਰਹਿਮੰਡ ਅਲ ਖਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਣ ਪ੍ਰਭ ਕੇ ਸੇਵਕ ਦੁਖ ਵਿਸਾਰ ਨਾਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਿੜ ਭਾਗੈ ਨਾਮ ਜਪਤ ਪਾਵੈ ਬਿਸ਼ਰਾਮ ਨਾਨਕ ਤਿਲਪੁਰ ਕੋਤਮ ਕਰਮਾਨ ਜੋ ਕਿਛ ਕਰੈ ਸੁਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਤ ਸਤ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਜ ਸਮਾਇਓ ਸੁਖ ਨਿਧਾਨ ਨੂੰ ਬਣਿਆਏ ਆਪਸ ਕੋ ਆਪ ਦਿਨੋ ਮਾਨੁ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾਨਣ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀ ਆਏ ਆਪੇ ਪ੍ਰਤਪਾਲ ਸਗਲ ਕੇ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਤਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸ ਤੋਂ ਪ੍ਰਾਣੀ ਲੋਚੈ ਕੋਏ ਤਿਸ ਵੇ ਨਾ ਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾ ਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਕਰਵੈ ਜਾ ਸਭ ਕਿਛ ਤਿਸਕਾ ਦੀਆ ਦਰ ਵੈ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਵਹਿ ਦਾਤਾਰ ਤਿਸ ਦਿਨ ਹਾਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਸਮਨ ਜੋ ਪਾਖਾਨ ਆਪ ਛਿੜਕ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬੇਗਾ ਜੋ ਮਾਹ ਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਜਾਣ ਕੌਣ ਵਸਤਾਈ ਤੀਰੈ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤਛੇਤੀ ਘਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੂਰ ਰਾਮ ਨਾਮ ਹਿਰਦੇ ਮੈਂ ਤੋ ਔਲਾਦ ਕੇ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲਾ ਹਰ ਦਰ ਗੈ ਸੋਏ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕੈ ਸੁਧ ਬਲਿਹਾਰ ਹੈ चरण साधके धोए तो पीओ अर साधको अपना जीव साध की धूर करो इसनान साधु पर जाइए कुर्बान सा सेवा विभागी पाई है सा संग हर कीर्तन गाई अनिक विघन ते साधु राख हर गुण गाय अमृत रस चाख है ओट गही संत है दरियाया सर्व सुख नानक ते पाया मृतक हो जीवा लनहार भूखे को देवता धार सर्व निधान जाके दृष्टि माए पूर्व लिखे का लहना पाहे साब किस तिस्का करने जोग तिस बिन दूसर हुआ न होग जप जानू सदा सदा दिन रहनी सब त्योच निर्मल करनी कर कृपा जिसको नाम दिया नानक सोजन निर्मल थी आजा के मन गुर की प्रतीत जने आवे हर प्रचीत भगत भग सुनिया तिह लोए जा कह हृदय को हुए सच करनी सचता की रहत तो, सच हृदय सतमुख कह तो सच हृदय सचा आकार सच वरत सचा पासार पार ब्रह्म जिन सच कर जाता नानक सोजन सच समाता सुलोक रूप न रेख न रंग किस त्रिगुण ते प्रभिन्न तिसै बुझाए नानका जिस होवै सो प्रसन्न अष्टपदी अविनाशी ब्रह्मन मै राग मानु की तू परित्याग तिसते पर नाहि किछ कोवे सर्व निरंतर एको सोए आपे बिना आपे दाना गैर गंभीर गहीर सुजाना पार ब्रह्म परमेश्वर गोबिंद कृपा निधान दयाल बख्शंद सा तेरे की चरणी पाओ नानक मन हिवन राओ मनसा पूर्ण सरना जोग जो कर पाया सोई होग हरण भरण जाका नेत्र फोर तिसका मंत्र न जाने होर अनंतरु मंगल सजा कै सर्व दुख सुनिए करता कै राज में राजयोग में जोगी तब मैं तपिस्त्र ग्रस्त में भोगी त्याय ते भगत सुख पाया नानक जिस गुरु का गिनंत न पाया जा की लीला की मित नाही सगल देव हारे वगाहे पिता के जन्म के जाने पूत सगल पुरोई अपने सूत सुमत ज्ञान ध्यान जिन दे जिन दास नाम त्या वैसे त्यो गुण मैं जा को परमाय जन्म रह फिरिया वह जाय उजनी जिसके स्थान जा सजना वह तैसा नानक जान नाना रूप नाना जाके रंग नाना भेकर एक रंग नाना विद किन्नो विस्तार प्रभ विनाशी एक अंकार नाना चल करे किन माहे पूरे पूर्ण सब ठाए नाना विद कर बणत बनाई अपनी कीमत आपे पाई सब कर दिसके सब दिसके ठाऊ जब जब जीवे नान करण आओ नाम के तारे सगले जंत नाम के तारे खंड ब्रह्मंड नाम के तारे सिमृत वेद पुराण नाम के तारे सुनन ज्ञान ध्यान नाम के तारे आकाश पाताल नाम के तारे सगलाकार नाम के तारे पुरिया सब पवन नाम के समुद्रे सुन श्रवण कर कृपा जिस अपने नाम लाए नानक चौथे पद में सूजन गत पाए रूप सत जाका सत स्थान पुरुष सत केवल प्रधान करतूत सत सत जा की वाणी सतपुरुष समाई समाणी सत कर्म जा की रचना सत मूल सत सत उत्पात सत करनी निर्मल निर्मली जिसे बुझाए तिसे सब भली सत नाम प्रभु का सुखदाई विश्वास सत नान गुर ते पाई सत वचन साधु उपदेश सत ते जन जा कर हृदय प्रवेश सत निरत बुझै जे कोई नाम जपता की गत होए आप सत किया सब सत आपे जाने अपनी मित गत जिस किसी सो करने हार वरन बूझ करत विचार करते कि मित न जाने किया नानक ज्योत भाव है सोवरतिया बिस्मन बिस्म भय बिस्मा जिन बुझे तिसाया स्वाद प्रभ कै रंगराज जन रहे गुर कै वचन पदार्थ लहे हो जाते दुख कटन हार जा कै संग तरह संसार जन कै संग तरह संसार जन का सेवक सोवड़ भागी जन कै संग एक लिव लागी गुण गोविंद कीर्तन जन गावे गुर प्रसाद नानक फल पावे
1: ਹੈਪੀ ਸੱਚ ਨਾਨਕ ਹੋਸੀ ਪੀ ਸੱਚ ਅਸ਼ਟਪਦੀ ਚਰਨ ਚਰਨ ਸਤ ਸਤ ਪਰਸਨਹਾਰ ਪੂਜਾ ਸਾਸਾ ਸੇਵਦਾਰ ਦਰਸ਼ਨ ਸਾਸਾ ਟੇਕਣਹਾਰ ਨਾਮ ਸਤ ਸਤ ਧਿਆਉਣਹਾਰ ਆਪ ਸਤ ਸਾਸਾ ਅਵਤਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਿਜ ਸੰਤਾ ਬੂਜਣ ਹਾਰ ਕੋ ਸਸ ਹੋਏ ਨਾਨਕ ਸਤ ਸਤ ਪ੍ਰਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਨਿਆ ਜਾਂ ਕੇ ਹਿਰਦੇ ਵਿਸਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਪੋਹੇ ਬਸਾਨਾ ਜਿਸ ਤੇ ਉਜਿਆ ਤਿਸ ਮਾਇ ਸਮਾਨਾ ਬਸਤ ਮਾਇਲੇ ਬਸ ਗੜਾਈ ਤਾਂ ਕੋ ਭਿੰਨ ਨਾ ਕਹਿਣ ਜਾਈ ਬੂਜੇ ਬੂਜਣ ਹਾਰ ਵਿਵੇਕ ਨਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ठाकर के सेवक के मन प्रतीत, ठाकर के सेवक के निर्वरीत, ठाकर को सेवक जाने संग, प्रभु का सेवक नाम की रंग, सेवक को प्रभु पालन हारा, सेवक की राखे निरंकारा, सो सेवक जय दया प्रभु तारे, नान सो सेवक सास मारे, अपने जन का पर्दा ढाके, अपने सेवक की सरप रखे, अपने दास को देव डाई, अपने सेवक को नाम जपाई, अपने सेवक की आपत रखे, ताकि गत मित कोई न लखे, प्रभु के सेवक को ना पहुंचे, प्रभु के सेवक ऊचे, जो प्रभु अपनी सेवा लाया, नान सो सेवक दर्द पाया, नेकी कीरी मैं कल राखे, पसम करे लश्कर कोट लाखे, जिसका साथ न काढ़ते आप, ताको राख देख रात, मार जतन करत बो पात, तिसके करत बृथे जात, मारे राखे अवर न कोए, सर्ब जिया का राखा सोए, काहे सोच करे रे प्राणी, जप नानक प्रबल खुडानी, बारू बार बार प्रभु जपिए, पी अमृत मंत्र पिए, नाम रतन जिन गुरमुख पाया, तिशक और नहीं रचाया, नाम तन नामो रूप रंग, नामो सुखर नाम का संग, नाम रस जो जन तृप्ताने, मन तन नामे नौ समाने, ऊठ बैठ सोत नाम, कहो नानक जन के सरकाम, बोलो जस जी बद रात, प्रभ अपने जन की नींदात, करे भगत आत्म के चाई, प्रभ अपने शिव रह समाई, जो हुआ हो सो जाने, प्रभ अपने काओ कुशाने, तिसकी महिमा कौन बखानू, तिसका गुण कह एक न जानू, आठ पैर प्रभ से हजूरे, कहो नानक से जन पूरे, मन मेरे तिन की उठ ले, मन तने अपना तिन जन दे, जिन जन अपना प्रभु शाता, सो जन सर्व सुख का दाता, तिसकी शरण सर्व सुख पावे, तिसके दर्श पाप मिटावे, और सियाण सगली छाड़, तिस जन की तू सेवा लाग, आवण जाना हो भी तेरा, नान से जन के पूजो सद पैरा, सलोक सात पुरख जिन जाने, सतगुर तिसका नाओ, तिसके संग सिकुतरे, नान कर गुण गाओ उठपरी, सतगुर से की करे प्रतपाल, सेवक को गुर सजा दयाल, से की गुर दुरमत मलहरे, गुर बचनी हर नाम चरे, सतगुर से के बंधन काटे, गुर का सिख बकार ते हटे, सतगुर सिख को नाम तंदे, गुर का सिख उड़ पागी, सतगुर से का हल्त पल्त सवारे, नान सतगुर सिख को जी नाल सवारे, गुर के ग्रह सिख जो रहे, गुर की आज्ञा मन में से, आप को कर कचन जनावे, हर नावरी सत्यावे, मन बेचे सतगुर के पास, ते सेवक के कार्य रात, सेवा करतो है नेकामी, तिसको होत प्रभु स्वामी, अपनी कृपा जी साफ करे, नान सो सेवक गुर की मत ले, बीस बिस्वे गुर का मन माने, सो सेवक परमेश्वर की गत जाने, सो सतगुरु हृदय नाओ, अनक बार गुर को बल जाओ, सर्वधार जी का दाता, आठ पैर पार बनता, ब्रह्मे जन जन्मे पार ब्रह्म, एक नहीं परम, सहस्यण दयाण जगे, नानक ऐसा गुरु पागल पाई, सफल दर्शन ਪੇਖ ਪਨੀਤ ਪਰਸ ਚਰਨ ਕਰਨਿਰਮਰਿਤ ਪੇਟ ਸੰਗ ਰਾਮ ਗੁਰਵੇ ਪਾਰ ਬ੍ਰਹਮੀ ਦਰਗੇ ਗਵੇ ਸੁਣ ਕਰ ਬਚਨ ਕਰ ਨਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਰਦਿਟ ਪੇਖਿਓ ਸੰਤ ਗੁਣ ਬਿਅੰਤ ਕੀਮਤ ਨਹੀਂ ਪਾਏ ਨਾਲ ਜਿਸ ਭਾਵੀ ਤੇ ਲੈ ਮਿਲਾਏ ਜੀਵਾ ਏਕ ਉਸਤ ਨੇਕ ਸਤ ਪੁਰਖ ਪੂਰਨ ਵੇਖ ਕਾਹੂ ਬੋਲ ਨਾ ਪੌਚ ਪ੍ਰਾਣੀ ਅਗਲ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਣੇ ਨਪਾਈ ਅਨ ਭਗਤ ਬੰਧਨਿਤ ਕਰੇ ਚਰਨ ਕਮਲ ਹਿਰਦੇ ਸੁਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਲ ਜਿਸ ਪ੍ਰਸਾਦ ਆਏ ਸਭ ਚਪਣੇ ਪਿਉ ਵਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਦੇ ਸੇਵਕੋ ਦੇ ਉਹ ਮਾਇਆ ਕੇ ਸੰਗ ਨ ਲੀਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਲੀ ਪ੍ਰਗਾਸੇ ਨਾਨਕ ਪਰਮੋ ਦੁਖ ਤੇਸੇ ਤੌਤ ਮਾਏ ਠਾਂਡ ਵਰਤਾਈ ਅੰਧ ਪਿਆ ਦੁਖ ਨਾਟੇ ਪਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਉਹ ਚੁੱਕਾ ਨਿਰਪੋਹੇ ਬਸੇ ਸਗਲ ਵਿਆਸ ਮਨ ਤੇ ਖੇ ਨਸੇ ਜਿਸ ਕਾ ਸਾ ਤਿੰਨ ਕਿਰਪਾ ਧਾਰੀ ਸਾ ਸੰਗ ਜਪਨਾ ਮਰਾਰੀ ਥਿਤ ਪਾਈ ਚੂਕੇ ਪਰਮ ਗਵਣ ਸੋ ਨਾਨਕ ਹਰ ਰਜ ਸਰਣ ਨਿਰਗੁਣ ਆਪ ਸਰਗਣ ਪੀ ਹੋਈ ਕਲਾ ਧਾਰ ਜਿਨ ਸਗਲੀ ਹੋਈ ਆਪਣੇ ਚਰਿਤ ਭਰਾ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਈ ਸਰਬ ਨਿਰੰਤਰ ਇੱਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਉਣਾ ਨਾਨਕਿਓ ਤਨ ਸਾਰਟ ਭਲੀ ਸਾਂਝ ਨਾ ਮਿਲ ਕਰੋ ਵਿਚਾਰ ਏਕ ਸਿਮਰ ਨਾ ਉਧਾਰ ਔਰ ਪਾਪ ਸਾ ਮੀਤ ਵਸਾਰੋ ਚਰਨ ਕੌਣ ਸਿਰਮੇ ਉਤਾਰੋ ਕਰਨ ਕਾਰਨ ਸੋ ਪ੍ਰਸੁਰਤ ਅਜਿੜ ਕਰ ਕਹੋ ਨਾਮ ਰਤ ਇਹੋ ਤਨ ਸੰਚੋ ਹੋ ਭਵੰਤ ਸਾਂਝ ਨਾ ਕਾ ਨਿਰਮੰਤ ਏਕ ਆਸ ਰਾਖੋ ਮਨਵਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨਕ ਚਾਰ ਕੁੜਤਾਵੇ ਸੋ ਤਨ ਸੇਵਾ ਤੇ ਪਾਵੇ ਜੇ ਸੋ ਕੋ ਨਿਸਬਾਚੇ ਮੀਤ ਸੋ ਸੁਖ ਸਾਧੂ ਸੰਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਨੀ ਅਨੁਕ ਪਾਵੇ ਰੋਗਣ ਜਾਏ ਰੋਗ ਮਿਟੇ ਹਰਬ ਖਦਲਾਏ ਸਰਬੰਧਾਣ ਮੇ ਹਰ ਨਾਮ ਨਿਧਾਨ ਸਰਬੰਧਾਣ ਮੇ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੇ ਦੇ ਤਾਵਤ ਆਵੇ ਟਾਏ ਤਾ ਕੋ ਬਿਗਨ ਲਾਗੇ ਕੋਈ ਜਾ ਕੇ ਜੇ ਬਸੇ ਸੋਏ ਕਲ ਤਾਤੀ ਠਾਂਡਾਰ ਨਾਉ ਸਿਮਰ ਸਿਮਰ ਸਸੁਖ ਪਾਉ ਪੋ ਬਿਨ ਸੇ ਪੂਰਨ ਆਸ ਭਗਤ ਪਾਏ ਆਤ ਪ੍ਰਗਾ ਤਿਤ ਕਰ ਜਾਏ ਬਸੇ ਅਬਨਾਸੀ ਕਹੋ ਨਾਨ ਕਾਟੀ ਜਮਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਕਰਦੇ ਜਨਮ ਕਾ ਹੋਏ ਆਧਾਰ, ਹਰ ਹਰ ਸਿਮਰ ਪ੍ਰਾਣ ਧਾਰ, ਅਣਕ ਪਾਵ ਨਾ ਛੁੱਟਣ ਹਾਰੇ, ਸਿਮਰ ਸਵਾਸ ਵੀਰ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬਚਤ ਨਾਨਕ ਪਾਏ, ਸਾਗਣ ਚਾਲਸ ਤੇਰੇ ਤਨਾ, ਤੂੰ ਕਿਆ ਲੁਟਾਵੇ ਮੂਰਖ ਬਣਾ, ਸੋਤ ਮੀਤ ਟਾਂਬਰ ਬੰਤਾ, ਇੰਤੇ ਕਹੋ ਤੁਮ ਕੌਣ ਸੁਨਾਤਾ, ਰਾਜ ਰੰਗ ਮਾਇਆ ਵਿਸਾਰ, ਇੰਤੇ ਕਹੋ ਕੌਣ ਸ਼ਿਕਾਰ, ਆਸਸ ਦੀ ਰਥ ਸਵਾਰੀ, ਝੂਠਾ ਡੰਪ ਝੂਠ ਸਵਾਰੀ, ਜੀਣ ਦੀਏ ਇਹਦੇ ਬੁੱਝੇ ਨਾ ਬਗਾਨਾ, ਨਾ ਵਿਸਾਰ ਨਾਨਕ ਪਛਾਣਾ, ਜਿਸ ਕੀ ਮਾਤੋਂ ਲੈ ਆਨੇ, ਭਗਤ ਬਣਾਵੋ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਵਲ ਹੋਏ ਤੁਮਾਰੋ ਜੀਤ, ਚਰਨ ਕਮਲ ਰਾਖ ਮਨ ਮਾਹੇ, ਜਨਮ ਜਨਮ ਕੇ ਕਲਬਖ ਜਾਏ, ਆਪ ਜਪੋ ਅਵਰਾ ਨਾਮ ਜਪਾਓ, ਸੁਨ ਕੈ ਰਹਿਤ ਕਰ ਪਾਓ, ਸਾਰ ਪੂਤ ਸਤ ਹਰ ਕੋ ਨਾਓ, ਸਹਿਜ ਸਪਾਏ ਨਾਨ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਣ ਸਜਾਏ ਹੋਮੇ ਵਿਖ ਪੈਲ, ਹੋਏ ਚਿੰਨ ਬਸੈ ਸੁਖ ਨਾਲ, ਸਾਤ ਗ੍ਰਾਸ ਹਰ ਨਾਮ ਸੰਭਾਲ, ਛਾੜ ਸਿਆਣ ਸਗਲੀ ਮਣਾ, ਸਾਸ ਪਾਵੇ ਸਚਨ, ਹਰ ਪੂੰਜੀ ਸੱਚ ਕਰੋ ਬਿਹਾਰ, ਇਹਾਂ ਸੁਖ ਦਰਗੇ ਜੇਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਾਪ ਏਕੋ ਸਲਾਹੇ, ਏਕ ਸਿਮਰ ਏਕੋ ਬਨਾਹੇ, ਏਕ ਸਕੇ ਗੁਣ ਗਾਉ ਅਨੰਤ, ਮੰਤਨ ਜਾਪ ਏਕ ਪਵੰਤ, ਏਕੋ ਏਕ ਏਕ ਹਰਿਆਪ, ਪੂਰਨ ਪੂਰਿਓ ਪ੍ਰਭਾਪ, ਅਣਖ ਵਿਸਾਰ ਏਕ ਤੇ ਭਏ, ਏਕ ਰਾਜ ਪ੍ਰਾਚਕ ਮਨ ਤਨ ਅੰਤਰ, ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ। ਅਠਪਲੀ ਜਾਚਕ ਜਨ ਜਾਚੀ ਪ੍ਰਵਧਾਨ, ਕਰ ਕਿਰਪਾ ਦਿਓਰ ਨਾਮ, ਸਾਜਨ ਕੀ ਮਾਂਗੋ ਤੂਰ, ਪਾਰ ਬ੍ਰਹਮ ਵਿਰਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਓ, ਸਾ ਸਾ ਪ੍ਰਭ ਤੁਮੇ ਤਿਆਓ, ਚਰਨ ਕਮਲ ਸਿਓ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਸੀਤ, ਏਕ ਓਟ ਏਕੋ ਆਧਾਰ, ਨਾਨਕ ਵਾਂਗੇ ਨਾ ਪ੍ਰਸਾਰ, ਪ੍ਰਭ ਕੀ ਦਿੱਠ ਮਾ ਸੁਖ ਹੋਏ, ਅਰਸ ਪਾਵੇ ਬਿਰਲਾ ਹੋਏ, ਜਿਨ ਚਾਖਿਆ ਫੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੁਲਾਨੇ, ਸੋ ਪਰ ਪਰੇ ਪ੍ਰੇਮ ਰਸੰਗ, ਉਪਜੇ ਚਾਓ ਸਾਧ ਕੇ ਸੰਗ, ਪਰੇ ਸਰਨ ਆਣ ਸਭ ਤਿਆਗ, ਅੰਤ ਪ੍ਰਕਾਸ਼ ਅੰਧਨ ਲਾਗ, ਬੜ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਪ੍ਰਤਿ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤਲੀ, ਜਿਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀ ਨੂੰ ਸਦਾ ਦਿਆਲ, ਬੰਧਨ ਕਾਟ ਮੁਗ ਜਨ ਪਿਆ, ਜਨਮ ਮਰਨ ਦੋ ਪਰਮ ਗਿਆ, ਇਚ ਪੁੰਨੀ ਸਰਦਾ ਸਾ ਪੂਰੀ, ਰਾਵ ਰਿਆ ਸਾ ਸੰਗ ਜੂਰੀ, ਜਿਸ ਕਾ ਸਾ ਤਿੰਨ ਲੀਆ ਮਲਾਈ, ਨਾਨ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੇ ਜੇ ਕਾਲ ਨ ਪਾਨੇ, ਸੋ ਕਿਉਂ ਬਿਸਰੇ ਜੇ ਕੀ ਆ ਜਾਨੇ, ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੇ ਜੇ ਜੀਵਨ ਜੀਆ, ਸੋ ਕਿਉਂ ਬਿਸਰੇ ਜੇ ਅਗਣ ਮੇ ਰਾਖੇ, ਗੁਰ ਪ੍ਰਸਾਦ ਕੋ ਬਿਰਲਾ ਰਾਖੇ, ਸੋ ਕਿਉਂ ਬਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰ ਪੂਰੇ ਤਾਤੇ ਵਜਾਇਆ ਪ੍ਰਭ ਆਪਣਾ ਨਾਲ ਜਨ ਧਿਆਇਆ ਸਾਜਣ ਸੰਤ ਕਰੋ ਏ ਕਾਮ ਆ ਤਿਆਗ ਜਪੁਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਔਰਾ ਨਾਚ ਪਾਓ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਲ ਸਰਬ ਕਲਿਆਣ ਸੁਖ ਨਿਰਨਾਮ ਬੂਟ ਜਾਤ ਪਾਏ ਬਸਰਾਮ ਸਗਲ ਦੂਖਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮੰਤਰ ਨਿਯੰਤਰ ਇਹੀ ਸਾਉ ਨੇਤਰ ਪੇਖ ਦਰਸਕ ਹੋਏ ਮਨ ਵਿਕਸੇ ਸਾਹ ਚੜ੍ਹ ਹੋਏ ਭਗ ਜਨਾ ਕੇ ਮਨ ਤਰ ਰੰਗ ਬਿਰਲਾ ਕੋ ਪਾਵੇ ਸੰ ਏਕ ਵਸ ਤੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਸ਼ੰਤ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤਵਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣਧਾਰ ਜੋ ਜੋ ਜਪੇ ਸੋਏ ਪਨੀਤ ਭਗਤ ਪਾਏ ਲਾਏ ਮਨੀਤ ਹਮ ਨਿਰਗੁਣ ਯਾਰ ਨੀਚ ਜਾਣ ਨਾਨਕ ਤੁਮਰੀ ਸਰਨ ਪ੍ਰਭਾਣ ਸਰਬੇ ਮੁਕਤ ਮੁਕਤ ਪਾਹੀ ਏਕ ਨਿਮਕ ਹਰ ਕੇ ਗੁਣ ਗਾਈ ਅਣਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਟ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਪੜੀ ਸੁਕਰਨੀ ਸੋ ਬਾਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੋ ਨਾਨਕ ਪ੍ਰਕਾਸ਼ ਲੋ ਸਰਗੁਣ ਨਿਰਗੁਣ ਰੰਕਾਰ ਸੁਮਨ ਸੁਮਤੀ ਆਪੋ ਪਾਪਨ ਕੀਆ ਨਾਨਕਾ ਪਾਪੇ ਹੀ ਫਿਰ ਜਾਪੋ ਅਸ਼ਟਪਦੀ ਜਬ ਅਕਾਰ ਕਛ ਨ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਣਾ ਪਾਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਉ ਗਨੀ ਜਬ ਏਕੈ ਹਰ ਅਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਇ ਤਬ ਸ਼ਿਵ ਸਕਤ ਕਹੋ ਕਿਤ ਠਾਇ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲ ਤਾਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਭਿਗਤ ਅਗੁਚਿਰ ਪ੍ਰਭਿਕਾ ਤਬ ਚਿੱਤਰ ਗੁਪਤ ਕਿਛ ਪੂਛਤ ਲਿਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣਾ ਪਾਪੀ ਚਰ ਜਾ ਨਾਨਕ ਆਪਣ ਰੂਪ ਆਪ ਉਪਰ ਜਾ
0: ਚਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਤੋਤਾ। ਜਹ ਨਿਰੰਜਨ ਨਿਰੰਕਾਰ ਨਿਰਵਾਨ, ਤਹ ਕੌਣ ਕੋ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕਹੋ ਕੀਸ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹੀ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜੈ ਸਰਬ ਕਲਾ ਆਪੈ ਪਰਵੀਨ, ਤੈ ਬੇਦ ਕਤੇਵ ਕਹਾ ਕੋਚੀਨ। ਜਬ ਆਪਣ ਆਪ ਆਪੁਰ ਧਾਰੈ, ਤੋ ਸਗਨ ਅਪ ਸਗਨ ਕਹਾ ਵਿਚਾਰੈ। ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣਹੁ ਆਪ। ਜੈ ਅਚਲ ਛੇਦ ਭੇਦ ਸਮਾਇਆ, ਊਹਾਂ ਕਿਸਹ ਵਿਆਪਤ ਮਾਇਆ। ਆਪਸ ਕੋ ਆਪਹਿ ਆਦੇਸ਼, ਤਿਹੁ ਗੁਣ ਕਾ ਨਾਹੀ ਪਰਵੇਸ਼। ਜਹ ਕਹਿ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਣ ਆਪ ਆਪ ਤਿਆਰਾ, ਤਹ ਕੌਣ ਕਥੈ ਕੌਣ ਸੁਣਨੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪਹਿ ਪਹੁੰਚਾ। ਜੇ ਆਪਰਚੁ ਪਰਪੰਚ ਅਕਾਰ, ਤਿਹੁ ਗੁਣ ਮਹਿ ਕਿਨੋ ਵਿਸਥਾਰ। ਪਾਪ ਪੁੰਨ ਤਹ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹਉ ਮੈ ਮੋਹ ਭਰਮ ਭੈ ਭਾਰ। ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕਿਉ ਬਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੁਚੈ ਤੋ ਨਾਨਕੇ ਕੈ। ਜਹ ਅਭਿਗਤ ਭਗਤ ਹੈ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਦੁਹ ਪਾਕਾ ਆਪੇ ਧਨੀ, ਉਨਕੀ ਸੋਭਾ ਉਨਹੂ ਬਨੀ। ਆਪਹਿ ਕੌਤ ਕਰੈ ਅਨੰਦ ਚੋਜ, ਆਪਹਿ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਥਾਹ ਅਗੰਥੇ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ। ਨਾਨਕੇ ਕੋ ਪਸਰਿਆ, ਦੂਜਾ ਕਹਿ ਦਸਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ, ਆਪਹਿ ਕਾ ਵਿਸਥਾਰ। ਜਾਤ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਵੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਏ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰਹੇ ਦਿਆਲ, ਸਭ ਉਪਰ ਹੂਵਤ ਕਿਰਪਾਲ, ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਹੋ ਬਿਆਪ, ਪ੍ਰਤਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸਹਿ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰੇ ਕਹਿ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭਾ ਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮ ਆਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਉ, ਆਠ ਪਹਿਰ ਪ੍ਰਭੇਖੋ ਨੇਰਾ, ਮਿਟੈ ਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੁਇ ਲਿਓ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ, ਮੰਤਰ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਕੇਪ ਤੁਮਾਰੀ, ਇਕਾ ਟੇਕ ਰਖੋ ਮਨ ਮਾਹੀ, ਨਾਨਕ ਬਹੁਰ ਨਾਇਆ ਵਹਿ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰੱਖ ਨਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਨ ਹਾਰ, ਸਿਰੇ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੁਹੂਤ ਨਿਹਾਲ, ਤਾ ਕੈ ਨਿਤ ਨਯਾਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾ ਸੁਣ ਨਾਨਕ ਹਰਿ ਧਿਆਇਆ, ਸਲੋਕ ਗਿਆਨੰਜਨ ਗੁਰਦਿਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ, ਸੰਤ ਸੰਗੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਇਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤੈ ਨਾਥ, ਕਹਿ ਨਾ ਜਾਈ ਚਰਚ ਵਿਸਮਾ, ਤਿਨ ਦੇਖਿਆ ਸਾਬ ਦਿਖਾਏ, ਨਾਨਕ ਤੇ ਜਨ ਸੋਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ, ਭਗਵੰਤ ਧਰਨ ਮਾਹੇ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ, ਬੰਧ ਤਿਨ ਪ੍ਰਭ ਤੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸਨ ਤਨ ਮਾਹੀ, ਚਾਰ ਕੁੰਡ ਤੈ ਦਿਸੇ ਸੁਮਾਹੀ, ਤਿਸ ਤੇ ਪਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਅ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲਾ ਕਬ ਹੁਣ ਡੋਲੈ, ਸਰਵ ਕਲਾ ਕਰ ਕੇਲੈ ਕੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋ ਧਾਰ ਰਿਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁ ਬਚਨ, ਸਰਬ ਵਿਆਪੀ ਰਾਮ ਸਿੰਘ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਈ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਵਸੀ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀ ਹੈ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇਕ ਅੰਕਾਰ ਨਿਕਲ ਲਖੀ ਨਾ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਭਰਪੂਰ ਅੰਤਰ ਗਜ ਸਾਪ ਜਿਨਾਏ, ਨਾਨਕ ਦਿਸ਼ ਜਨਿਆ ਬੁਝਾਏ, ਸਰ ਭੂਤਾ ਵਰਤਾਰਾ, ਸਭ ਨੈਨਾ ਪਿਖ ਨਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਣ ਜਾ ਸਾਪ ਹੀ ਸੁਨਾਵਣ, ਜਾ ਨਿਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮਦ ਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਇਸ਼ ਤੇ ਹੋਏ, ਸੁਨਾ ਹੀ ਬੁਰਾ, ਔਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਥਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਹੋ ਜਾਨ ਜੋ ਜਾਣੈ ਤਿਸ ਦਾ ਸੁਖ ਹੋਇਆ ਮਿਲਾ ਲੈ ਪ੍ਰਭ ਸੋਇਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਆਵ ਜਨ ਕਹਿ ਸਮਚਿਤ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਊ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਵਾ ਸੁਨੇ ਤਿਆਗ ਗੋਤਰੰਗ ਸੰਤ ਜਨਾ ਕੀ ਧੂਰ ਮਨ ਵਾਂਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰ ਲਿਹੁ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੂ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤ ਵੋ ਨਾਰਾਇਣ ਏਕ ਇਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਗਵਾਰ ਨਾਨਕ ਜੀ ਕਾ ਹੈ ਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਕਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ ਨਾਨਕ ਕੁਦਰੇ ਤਿਨ ਕੈ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨਿਭਹਿ ਖੇਪ ਹਮਾਰੀ ਪ੍ਰਭ ਕੇ ਉਸਲ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਬਸੈ ਸਹੂਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਏ ਸਥਾਨ ਬਹੁਰ ਨ ਹੋਵੇ ਆਵਣ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕਹਿਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਮਦਰਸੀ ਇਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕਹਿ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਵਚੀਤ ਜਨਮ ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੀ ਸਮਾਨੀ ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਵਾਹਿਗੁਰੂ ਜੀ ਕਾ ਖਾਲਸਾ

ਮੰਨੈ ਨਾਨਕ ਭਵਹਿ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਹੈ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾ ਕਹਿਣ ਕਤੇਬਾ ਅਸਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖ

ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰਾ ਹੈ ਅੰਤ ਨਾ ਸਿਤਤੀ ਕਹਿਣ ਨਾ ਅੰਤੋ ਅੰਤ ਨਾ ਕਰਨ ਦੇਣ ਨਾ ਅੰਤੋ ਅੰਤ ਨਾ ਵੇਖਣ ਸੁਣਨ ਨਾ ਅੰਤੋ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਧ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕਿਤੇ ਆਖਹਿ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਦਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾਏ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਸਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾ ਵਹ ਲਿਖਿਆ ਵਹ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿ ਛੁਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਓਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਹੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਿਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੂਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਮਾਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਤੂਰ ਕਰਮੀ ਆਪੋ ਆਪਣੀ
ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਇ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਹਾਣ ਗਣਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਸ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੀਤੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਹਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਯਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਯਾਲੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਯਾਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਹੁਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਬੂਤੇ ਕਲੰਕੰ ਬੇਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਜ ਵੇਸ਼ਵਰੰ ਪਰਮ ਰੂਪੇ
నమో జోగ జోగవేశ్వరం పరమ సిద్ధే నమో రాజరజవేశ్వరం పరమ వృద్ధే నమో శస్త్రపాణే నమో అస్త్రమాణే నమో పరమ జ్ఞాత నమో లోకమాత అపేక్షీయ పరమే అపోగీ అపుగతే నమో జోగ జుగవేశ్వరం పరమ జుగతే నమో నేత నారాయణే క్రూర కర్మే నమో ప్రేత అపరేత దేవేశ్వరమే నమో రోగ హర్త నమో రాగ రూపే నమో సాహసాహం నమో పూప పూపే నమో దాన దానే నమో మాన మానే నమో రోగ రోగే నమస్తం ఈశనానం నమో మంత్ర మంత్రం నమో యంత్ర యంత్రం నమో ఎష్ట ఎష్టే నమో తంత్ర తంత్రం సదా సచ్చిదానంద సర్వం పరణాసి అనూపే అరూపే సమస్తం నివాసీ సదా సిద్ధదా బుద్ధదా బిరుదకర్త అధో ఉరుద అర్ధం అగం ఓగహర్త పరం పరం పరమేశ్వరం ప్రోషపాలం సదా సర్వదా సిద్ధ దాతా దయాళం అషేది అపేది అనామం అకామం సమస్తో పరాజీ సమస్తస్తతామం తీరాజోర్ చాచరి షంద జలే హై థలే హై అపీత హై అపే హై ప్రభు హై అజూ హై అదేశ హై అపేశ హై భుజం ప్రయాత షంద అగాధ అబాధే అనందీ స్వరూపే నమో సర్వమానే సమస్తి నిధానే నమస్తవం నిర్నాథే నమస్తవం ప్రమాథే నమస్తవం అగంజే నమస్తవం అపంజే నమస్తవం అకాలే నమస్తవం అపాలే నమో సర్వదేశే నమో సర్వపేశే నమో రాజరాజే నమో సాజ సాజే నమో సాహసాహే నమో మాహమాహే నమో గీత గీతే నమో ప్రీత ప్రీతే నమో రోగ రోగే నమో శోక శోకే నమో సర్వ రోగే నమో సర్వ భోగే నమో సర్వ జీతం నమో సర్వ పీతం నమో సర్వ జ్ఞానం నమో పరమతానం నమో సర్వ మంత్రం నమో సర్వ జంత్రం నమో సర్వ త్రిసంగ నమో సర్వ కృసంగ నమో సర్వ రంగే త్రిపంగీ అనంగే నమో జీవ జీవం నమో బీజ బీజే అఖిజే అపి జే సమస్తం ప్రసిజే కృపాలం స్వరూపే కు కర్మం ప్రణాసీ సదా సర్వదా హృద సిదం నివాసీ చర్పట శాంతత్వా ప్రసాద అమృత కర్మే అమృత ధర్మే అఖల జోగే అచల భోగే అచల రాజే అటల సాజే అఖల ధర్మం అలాఖ కర్మం సర్వం దాత సర్వం జ్ఞాత సర్వం పానే సర్వం మానే సర్వం ప్రాణం సర్వం ప్రాణం సర్వం భుక్త సర్వం జుగత సర్వం దేవం సర్వం పేవం సర్వం కాలే సర్వం పాలే లువాల శంత్వా ప్రసాద ఆద రూప అనాద మూరత అజోన పురుఖ అపార సర్వమాన త్రిమాన దేవ అపేవ ఆద ఉదార సర్వ పాలక సర్వ కాలక సర్వ కోపున కాల యత్ర తత్ర విరాజహి అవధూత రూప రిసాల నామ ఠామ నా జాత జాకర రూప రంగ నరేఖ ఆద పురుఖ ఉదార మూరత అజోన ఆద అశేఖ దేశ ఔర నా పేస జాకర రూప రేఖ నరాగ యత్ర తత్ర దిశా విశా హోయ ఫైల్యో అనురాగ నామ కామ విహీన పేఖత తామహు నహ జాహే సర్వమాన సర్వత్ర మాన సదైవ మానత తాహే ఏక మూర్త అనేక దర్శన కీన రూప అనేక ఖేల ఖేల అఖేల ఖేలన అంత కో ఫిర ఏక దేవ పేవ నా జానహి జిహ బేద ఔర్ కతేవ రూప రంగ న జాత పాత సో జానహి కేహ జేవ తాత మాత నా జాత జాకర జన మరణ విహీన చక్ర బక్ర ఫిర చతుర చక్ మానై పూరతీన లోక చౌదహ కే బిఖహ జగ జాపహి జిహ జాప ఆద దేవ అనాద మూరత థాపేయో సభయ జిహ థాప పరమ రూప పునీత మూరత పూర్ణ పురుఖ అపార సర్వస్వరచయో స్వయంభవ గడన పంజన హార కాలహీన కళా సంయుగత అకాల పురుఖ ఆదేశ ధర్మ తామ సు పరమ రహత అపూత అలఖ అపేసు అంగ రాగ నరంగ జాక హై జాత పాత నామ గర్భ గంజన దుష్ట పంజన ముక్త దాయక కామ ఆప రూప అమీక అన ఉస్తత ఏక పురుఖ అవతూత గర్భ గంజన సర్వ పంజన ఆద రూప అసూత అంగహీన అపంగ అనాతమ ఏక పురుఖ అపార సర్వలాయక సర్వకాయక సర్వకో ప్రతపార సర్వగంత సర్వహంత సర్వతే అనపేఖ సర్వశాస్త్ర నా జానహి జిహ రూప రంగ అరవేఖ పరమ వేద పురాణ జాక హై నేత పాఖత నేత కోట సిమ్రత పురాణ శాస్త్ర నా ఆవహి వహచిత మధుభార షంద త్వా ప్రసాద గుణ గణ ఉదార మహిమా అపార ఆసన అపంగ ఉపమా అనంగ అనుపౌ ప్రకాశ నిసదిన అనాస ఆజాన బాహు సహాన్ సాహు రాజాన్ రాజ పానాన్ పాన దేవాన్ దేవ ఉపమా మహాన్ ఇంద్రాన్ ఇంద్ర బాలాన్ బాల రంకాన్ రంక కాలాన్ కాల అనుభూత అంగ ఆపా అపంగ గతమిత అపార గుణగణ ఉదార మునగణ ప్రణామ నిరపై నికామ ఆత దూత ప్రచండ మేత గత అఖండ ఆలస్య కర్మ ఆదృశ్య ధర్మ సర్వ ప్రణాఢ్య అండండ బాఢ్య చాచరీ షంద త్వా ప్రసాద గోవిందే ముకందే ఉదారే అపారే హరియం కరియం నిర్నామే అకామే భుజం ప్రయాత షంద
चतुर चक्र करता चतुर चक्र हरता चतुर चक्र दाने चतुर चक्र जाने चतुर चक्र वर्ती चतुर चक्र भरती चतुर चक्र पाले चतुर चक्र काले चतुर चक्र पासे चतुर चक्र वासे चतुर चक्र माने चतुर चक्र दाने चाचरी छंद न सत्र न मित्र न परमंग न पित्र न कर्मंग न काये अजन्मंग अजाये न चित्र न मित्र परे हैं पवित्र प्रतीस अदिश अदृश्य अकृश भगवती छंद तो प्रसाद काथते के आशेज देस के आभिज भेस के आगंज करमें के आभंज भरमें के आभिज लोक के आदित सो कह के आवतूत वरण के बेभूत करण के राजंग प्रभा है के धर्मंग तुजा है के आशोक वरण के सर्वा अभरण के जगतंग कृति है के शत्रंग क्षत्रि है के ब्रह्मंग स्वरूपे के आन पाओ अनूप के आद अदेव है के आप अपेव है के चित्रंग बहीने के एक है अधीन के रोजी रजा कह रही मैं रिहा कह के पाक बेऐब है के गैबूल गैब है के अफगुल गुनाह है के शाहन शाह है के कारण कुनेंद है के रोजी दहन है के राजक रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण है के सर्वत्र पौन है के सर्वत्र देश है के सर्वत्र पेशा है के सर्वत्र राज है के सर्वत्र साज है के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र पेशा है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र पोख है के सर्वत्र त्राण है के सर्वत्र प्राण है के सर्वत्र देश है के सर्वत्र पेशा है के सर्वत्र मान्य है सदैव प्रधान्य है के सर्वत्र जाप्य है के सर्वत्र थाप्य है के सर्वत्र पान है के सर्वत्र मान है के सर्वत्र इंद्राय के सर्वत्र चंद्राय के सर्वं कलीमे के परमं फहीमे के आकल अलामे के साहिब कलामे के हुसनल वजू है तमामुल रजू है हमें सुल सलामे सलीखत मुदामे गनीमल सिकस्तय ग्रीबुल परसुतय बिलंदुल मकान जमीनल जमाने तमीजुल तमामे रजूअल निधाने हरीफल अजीमे रजायक जकीने अनेको तरंग हैं अपेद हैं अपांग हैं अजीजुल निवाज हैं गनीमुल खिराज हैं निरुक्त स्वरूप हैं त्रिमुक्त बेपूत हैं प्रभुक्त प्रभा हैं सुजुक्त सुदा हैं सदैवं स्वरूप हैं अपेदी अनूप हैं समस्तो पराज हैं सदा सर्वसाज हैं समस्तुल सलाम हैं सदैवल अकाम हैं निर्बाध स्वरूप हैं अगाद हैं अनूप हैं ओं आद रूपे अनाद स्वरूपे अनंगी अनामे त्रिपंगी त्रिकामे त्रिभृगं त्रिबादे अगंजे अगाते सुभंग सर्वभागे सुसर्वा अनुरागे त्रिपुगत स्वरूप हैं अशिज हैं अशूत हैं कि नरकं प्रणाश हैं पृथ्वीउल प्रवास हैं निरुक्त प्रभा हैं सदैवं सदा हैं विभुगत स्वरूप हैं परजुगत अनूप हैं निरुक्त सदा हैं विभुगत प्रभा हैं अनुक्त स्वरूप हैं परजुगत अनूप हैं चाचरी छंद अपांग है अनंग हैं अपेख हैं अलेख हैं अपर्म हैं अकर्म हैं अनाद हैं जुगाद हैं अजय हैं अभय हैं अपूत हैं अतूत हैं अनाश हैं उदास हैं अतंत हैं अबंध हैं अपगत हैं विरक्त हैं अनाश हैं प्रकाश हैं अनाश हैं प्रकाश हैं निचिंत हैं सुनिंत हैं अलेख हैं अधिख हैं अलेख हैं अपेख हैं अटा हैं अगाह हैं असंभ है अगम्भ है अनिल हैं अनाद हैं अनित हैं सुनित हैं अजात हैं अजाद हैं चरपट शंत अप्रसाद सर्वं हंता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं प्राणं सर्वं कर्मं सर्वं धर्मं सर्वं युक्ता सर्वं मुक्ता रसावल शांत त्वा प्रसाद नमो नरक नासे सदैवं प्रकाशे अनंगं स्वरूपे अपंगं बेभूते प्रमाथं प्रमाथे सदा सर्वसाथे अगाध स्वरूपे निर्बाध बेभूते अनंगी अनामे त्रिपंगी त्रिकामे नृपंगी स्वरूपे सर्वंगी अनूपे न पुत्र न पुत्र न सत्र न मित्र न तात न मात न जात न पात नृसाकं सरीक है अमितो अमीक है सदैवं प्रभा है अजय है अजा है भगवती शांत त्वा प्रसाद के जाहर जहूर है के हाजर हजूर है हमें सुल सलाम है समस्तुल कलाम है के साहिब दिमाग है के हुस्न चराग है के कामल करीम है के राजक रहीम है के रोजी दहन है के राजक रहंद है क्रीमल कमाल है के हुस्न जमाल है गनीमल खिराज है ग्रीबुल निवाज है हरीफुल शिकान है रासुल फिकान है कलंकंग प्रणास है समस्तुल निवास है अगंजुल गनीम है रजाइक रहीम है
समस्तुल जुबा हैं के साहिब, केरा हैं के नरक प्रणास हैं, बहस्तुल निवास हैं के सरबुल गुवन हैं, हमेशुल रवन हैं, तमामुल तमीज हैं, समस्तुल अजीज हैं, परंग परम ईस हैं, समस्तुल अदीस हैं, अदेशुल अलेख हैं, हमेशुल अपेख हैं, जमीनल जमा हैं, अमीकुल ईमा हैं, क्रीमल कुमाल हैं, के जोरत जमाल हैं, के अचलंग प्रकाश हैं, के अमितो सुभाष हैं, के अजब स्वरूप हैं, के अमितो विभूत हैं, के अमितो पसा हैं, के आत्म प्रभा हैं, के अचलंग अनंग हैं, के अमितो अपंग हैं, मधुभाषंत अप्रसाद मुन मन प्रणाम गुणगन मुदाम अरबर अगंजो हर नर प्रपांजो अनगन प्रणाम मुन मन सलाम हर नर अखंड बरनर अमंड अनुभव अनाश मुन मन प्रकाश गुणगन प्रणाम जल थल मुदाम अनशेज अंग आसन अपंग उपमा अपार गतमित उदार जल थल अमंड दिस्विस अपंड जल थल महंत दिस्विस बेअंत अनुभव अनासो त्रित तर तुरासो आजान बाह एक सदा हो ओंकाराद कथनीय नाद खलखंड ख्याल गुरबर अकाल कर कर प्रणाम चित चरण नाम अनशे जुगात आजिज न बात अन झंझ गात अन रंज बात अन टुट भंडार अन ठट अपार आडीठ धर्म अत ठीठ कर्म अन ब्रण अनंत दाता महंत हर बूरमल छंद त्व प्रसाद करुणा लह अरकाल है कलखंडन है महमंडन है जगतेश्वर है परमेश्वर है कल कारण है सर्व उभारण है त्रित की तरण है जाग की करण है मन मान्य है जग जान है सर्वं पार है सर्वंकार है सर्व पास है सर्वनाश है करुणा कर है विश्वम्ब्र है सर्वेश्वर है जगतेश्वर है सर्वेश्वर है जगतेश्वर है ब्रह्मंडस है खलखंडस है परते पर है करुणा कर है अजपा जप है अथपा थप है अकृताकृत है अमृतामृत है अमृतामृत है करुणाकृत है कृताकृत है तरणी तृत है अमतेश्वर है परमेश्वर है अकृताकृत है अमृतामृत है अजबाकृत है अमृतामृत है नरनायक है खालकायक है विश्वम्ब्र है करुणालय है निरपनायक है सर्वपायक है भाव भंजन है अरगंजन है रेपतापन है जप जापन है अकलंकृत है सर्वाकृत है कर्ता कर है हरता हर है परमात्म है सर्वात्म है आत्मबस है जस के जस है भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग काम संग शांत रूपे नमो परम ततंग अततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलहकर्ता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रिकाले अनंगी अकामे एक अशरी शांत अजय अलय अपह अभय अबू अजू अनास अकाश अगंज अपंज अलख अपख अकाल दयाल अलेख अपेख अनाम अकाम अगा अटा अनाथे प्रमाथे अजोनी अमोनी न रागे न रंगे न रूपे न रेखे अकर्मंग अपरमंग अगंजे अलेखे भुजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे नृकामंग विभूते समस्तुल स्वरूपे कुकर्मंग प्रणासी सुकर्मंग विभूते सदा सचदानंद सतरंग प्रणासी क्रीमल कुनिंदा समस्तुल निवासी अजायब बबू अजायब विभूते गजायब गनी में हरियं करियं करी मुल रही में चत्र चक्रवर्ती चत्र चक्र भुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं विभूते चत्र चक्रवर्ती चत्र चक्र भुगते सुयं भव सुभं सर्वदा सर्वजुगते दुकालं प्रणासी दयालं सरूपे सदा अंग संगे अपंगं विभूते वाहिगुरु जी का खालसा वाहिगुरु जी की फतेह एक ओंकार श्री वाहिगुरु जी की फतेह पातशाह दसवें त्व प्रसाद सवैये श्रावक सुध समूह सिदान के देख फिरियो घर जोग जति के सूर सुरार्दन सुध सुधाधिक संत समूह अनेक मति के सारे ही देश को देख रहे हो मत को न देखियत प्राणपति के श्री भगवान की पाए कृपा हूं ते एक रति बिन एक रति के
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਪਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਂਝ ਟਟੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸਿਖ ਹੈ ਬੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾ ਦੁਰੰਤ ਦੁਬਾ ਸੋ ਸਾਜ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੁਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬਰਿਆਰ ਅਬ ਚਾਰ ਹੈ ਸਾਰ ਕੀ ਧਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਨਰ ਫੇਰ ਨਾ ਦੇਹ ਤਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ ਕਾਹੂ ਪਛਾ ਕਉ ਸੀਸ ਨਿਵਾਇਓ ਕੋ ਬੁਤਾਨ ਕਉ ਪੂਜਤ ਹੈ ਪਾਸ਼ ਕੋ ਮਿਰਤਾਨ ਕਉ ਪੂਜਨ ਧਾਇਓ ਕੂਰ ਕਿਰਿਆ ਉਰਜਿਓ

ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮਕਾ। ਵਹੋ ਆਪ ਹਾਥ ਦੈ ਮੋਹੇ ਬਚਾ। ਵਹੋ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਸ਼ਾਡ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਜੈ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸੇਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਹ ਬਾਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ। ਤਾਕਾ ਮੂੜ ਅਚੋ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਪਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤ ਭੂਜ ਖਾਨ ਬਹੁਰ ਰਾਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਵਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਾਲ ਕੋ ਇੱਕ ਬਾਰ ਧਿਆ ਹੈ, ਤਾਕੇ ਕਾਲ ਨਿਕਟ ਨਹਿ ਆਇ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ, ਤਾਕੇ ਤਾਪ ਤਨਕ ਮਹਿ ਹਰੇ ਹੋ। ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤੇ ਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠਾਉਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ।
कृपा करी हम पर जगमाता, ग्रंथ करा पूरन शुभ राता, किलबिक सकल देह को हरता, दुष्ट दोखियन को शाय करता। श्री अस तुझ जब पहे दयाला, पूरन करा ग्रंथ तत्काला, मन बांशत फल पावे सोई, दुख ना तिस व्यापत कोई। अड़िल सुने गूंग जो जाहे सुरस ना पावई, सुने मूड चित लाए चतुरताया वई, दुख दर्द पाओ निकट न तिन नर के रहै, हो जो याति एक बार चौपाई को कहै। चौपाई संबत सत्रह सहस पण जय, अर्ध सहस फुन तीन कह जय, भाद्रव सुधी अष्टमी रविवारा, तीरस तद्रव ग्रंथ सुधारा सोइया। पाए गहे जब ते तुमरे, तब ते को आंख तरे नहीं आनेऊ, राम रहीम पुराण कुरान, अनेक कहे मत एक ना मान्यो, सिमरत शास्त्र वेद सबै बहु भेद, कहे हम एक न जान्यो। श्री अस पान कृपा तुमरी कर, मैं न कहे ओ, सब तोहे बखाने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵਾਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਾਓ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੇ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਹੋ ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ, ਨਾ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੇ ਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰਾ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅੰਤੂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ। ਏ ਆਖ ਹੈ ਤਾਂ ਵੇਖ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ। ਕਹੈ ਨਾਨਕ ਤੂੰ ਸਦਾ ਆਗਮ ਹੈ, ਤੇਰਾ ਅੰਤ ਨਾ ਪਾਇਆ।
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨੇ ਅਹੋ ਤਿੱਖੀ ਵਾਲੋਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ। ਜਿਉ ਤੂੰ ਚਲਾ ਹੈ ਤਿਵ ਚੱਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾ ਹੈ ਤਿਵੈ ਚੱਲਾ ਹੈ ਜਿਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੇ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਏਵ ਜਾਏ। ਜੀ ਉਹ ਮੈਲੇ ਬਾਰਹੋ ਨਿਰਮਲ, ਬਾਰਹੋ ਨਿਰਮਲ ਜੀ ਉਹ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਰਹੋ ਨਿਰਮਲ, ਬਾਰਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸੱਚੈ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸੱਚੈ ਜਿੱਥੇ ਸਦਾ ਸੱਚ ਤਿਆਵਹੇ ਸੱਚੋ ਤਿਆਵੈ ਜਾ ਤੁਦ ਪਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ ਆਨੰਦ ਸੁਣੋ।

ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਾ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਨਾਮ ਕੇ ਜਹਾਜ, ਚਵਰ ਤਾਖਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਸਿਫਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਜੀ। ਨਾਮ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ। ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੋ ਸਤਿਗੁਰੂ ਜੀ। ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਮਹਾਰਾਜ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਰਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਰ ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ। ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ। ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼, ਦੁੱਖਾਂ ਦਾ ਨਾਸ ਕਰਨਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ। ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਅਤੇ ਬਾਣੇ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰੋਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਸਦਕਾ ਮਹਾਰਾਜ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਨੇ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ। ਸਤਿਗੁਰੂ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਮਹਾਰਾਜ ਜੀ ਜਿਹਨਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ। ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਜੀ ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸ਼ੁਭ ਕਰੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਤੰਤਾ ਦੇ ਯੋਗ ਹੋ, ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰੀਆਂ ਨੇ, ਸਤਿਗੁਰੂ ਜੀ ਰਹਿਮਤ ਕਰਕੇ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਭਨਾ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਸਤਿਗੁਰ ਜੀ ਇਸੇ ਤਰ੍ਹਾਂ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰਬਿਨ ਹੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਰੀ ਮਨ ਆਪਣੇ ਸੁਚੇ ਛੁੱਟੇ ਤਲਵਾੜ ਜੋ ਸੁਣਿਆ ਅੰਦਰ ਖੇਤ।

0: ਜਾਇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਤੰ ਸਿਰ ਪੂਜ ਸੂਰ ਸਮਾਤੰ ਮੁਖ ਜੋੜ ਵਿਮੋਖਣ ਸਾਰੰ ਤ੍ਰੈਪਾਲ ਤਿਆਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਧੋਤੀ ਵਸਤ ਕਪਾਟੰ ਜੇ ਜਾਣਸ ਪਰਮੰ ਕਰਮੰ

ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ ਹੈ, ਕੁਝ ਪਲ ਗੁਰੂ ਕੀ ਗੋਦੀ ਦਾ ਸੁਭਾਗ ਮਾਨਣ ਦਾ ਅਵਸਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰਦਾਨ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਤੁਰਕੀ ਬਾਣੀ ਦੇ ਅਲਾਹੀ ਜਾਪ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਕੇ ਕੀਰਤਨੀਏ ਆਸਾ ਜੀ ਦੀ ਵਾਰ ਦਾ ਸਪੂਰਨ ਕੀਰਤਨ ਸਰਵਣ ਕਰਵਾ ਕੇ ਹਟੇ ਨੇ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸ਼ਹਿਨਸ਼ਾਹ ਵੱਲੋਂ ਅੰਮ੍ਰਿਤ ਵੇਲੇ ਗੁਰਸਿੱਖਾਂ ਦੇ ਨਾਮ ਬਖਸ਼ੇ ਹੋਏ ਹੁਕਮਨਾਮੇ ਦੀ ਵਿਚਾਰ ਆਪਾਂ ਕੁਝ ਪਲ ਕਰਨ ਦਾ ਯਤਨ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ, ਇਸ ਪਾਵਨ ਸ਼ਬਦ ਵਿੱਚ ਵੀ ਸ਼ਹਿਨਸ਼ਾਹ ਜੀ ਨੇ ਉਸ ਵੱਡੇ ਕੀਆਂ ਵਡਿਆਈਆਂ ਕੀਤੀਆਂ ਨੇ। ਅੱਜ ਉਚੇਚੇ ਤੌਰ ਤੇ ਸਿੱਖ ਜਗਤ ਮਹਾਨ ਸ਼ਖਸੀਅਤ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ ਸੋਚੀ ਜਗਤ ਜਿਹੜਾ ਹੈ ਉਹ ਅੱਜ ਦੇ ਦਿਹਾੜੇ ਮਨਾ ਰਿਹਾ ਹੈ, ਤੇ ਇਹਦੇ ਨਾਲ ਨਾਲ ਜੂਨ 84 ਦਾ ਜਿਹੜਾ ਸਾਕਾ ਵਾਪਰਿਆ ਹੈ, ਘੱਲੂਘਾਰਾ ਵਾਪਰਿਆ ਹੈ, ਉਹਦੀ ਵੀ ਸਾਲਾਨਾ ਯਾਦ ਚੱਲਦੀ ਪਈ ਹੈ। ਇਹ ਉਹ ਦਿਨ ਸਨ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਸਮੇਂ ਦੀ ਹਕੂਮਤ ਜਿਹੜੀ ਹੈ ਉਹ ਚੜ੍ਹਾਈ ਕਰਕੇ ਆਈ, ਤੇ ਦਿਨ ਚੁੜਿਆ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ। ਸਦੀਆਂ ਦਾ ਵੈਰ ਲੈਣ ਦਾ ਯਤਨ ਕੀਤਾ। ਮੈਂ ਕੱਲ੍ਹ ਮਾੜਾ ਜਿਹਾ ਇਸ਼ਾਰਾ ਕੀਤਾ ਸੀ, ਮੈਂ ਬਹੁਤੀ ਵਿਸਥਾਰ ਵਿੱਚ ਨਹੀਂ ਜਾਣਾ, ਕਿਉਂਕਿ ਮੇਨ ਮਕਸਦ ਸਾਡਾ ਹੁਕਮਨਾਮੇ ਦੀ ਵਿਚਾਰ ਹੈ। ਬਾਬਾ ਜਰਨੈਲ ਸਿੰਘ ਜੀ 2 ਜੂਨ 1947 ਨੂੰ ਰੋਡੇ ਵਿਖੇ ਪੈਦਾ ਹੁੰਦੇ ਨੇ। ਬਚਪਨਾ ਧਾਰਮਿਕ, ਕਿਉਂਕਿ ਪਰਿਵਾਰ ਦਾ ਮਾਹੌਲ ਬੜਾ ਧਾਰਮਿਕ ਹੈ। ਸਿਰਮਰ ਬੰਦਗੀਆਂ ਵਾਲੀਆਂ ਰੂਹਾਂ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਟਕਸਾਲ ਦੇ ਡੇਰੇ ਨਾਲ ਸੰਬੰਧਿਤ ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਖਾਂ ਦਾ ਸੰਗ ਮੰਨਣ ਦਾ ਮੌਕਾ ਮਿਲਿਆ ਹੈ। ਉਹਨਾਂ ਦੀ ਹਜ਼ੂਰੀ ਚ ਲੰਮਾ ਸਮਾਂ ਰਹੇ, ਗੁਰਬਾਣੀ ਦੀ ਬਰੀਕੀਆਂ ਨੂੰ ਸਮਝਿਆ, ਸਿਧਾਂਤ ਨੂੰ ਸਮਝਿਆ, ਨਿਰੰਕਾਰ ਦੀ ਇਸ ਕਾਇਨਾਤ ਨੂੰ ਸਮਝਣ ਦਾ ਯਤਨ ਕੀਤਾ ਹੈ। ਉਪਰੰਤ ਸੇਵਾ ਮਿਲੀ ਹੈ ਬਾਬਾ ਕਰਤਾਰ ਸਿੰਘ ਹੋਰਾਂ ਦੇ ਸ਼ਹੀਦੀ, ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ 1977 ਦੇ ਵਿੱਚ। ਉਸ ਵਕਤ ਇਹਨਾਂ ਦੀ ਉਮਰ ਤਕਰੀਬਨ 30 ਸਾਲ ਹੈ। 7 ਸਾਲ ਇਸ ਵਹੀਰ ਨੂੰ ਜਥਾ ਪਿੰਡਰਾਂ ਜਿਹਨੂੰ ਕਹਿੰਦੇ ਸਨ, ਉਸਦੀ ਅਗਵਾਈ ਕੀਤੀ ਹੈ। ਸਿੱਖ ਕੌਮ ਨਾਲ ਸੰਬੰਧਿਤ ਦਰਪੇਸ਼ ਚੁਣੌਤੀਆਂ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ, ਅੰਮ੍ਰਿਤ ਸੰਚਾਰ ਕਰਵਾਏ ਨੇ, ਵੱਡੇ ਵੱਡੇ ਨਗਰ ਕੀਰਤਨ ਕੱਢੇ। ਜ਼ੁਲਮ ਦੀ ਅੱਤ ਹੋ ਗਈ, ਸਰਕਾਰ ਨਾਲ ਸਿੱਧਾ ਜਿਹੜਾ ਮੋਰਚਾ ਲਾਉਣਾ ਪੈ ਗਿਆ ਸਿੱਖ ਜਗਤ ਨੂੰ, ਤੇ ਉਸ ਮੋਰਚੇ ਦੌਰਾਨ ਜੋ ਜੂਨ 84 ਵਿੱਚ ਲੱਗਾ ਸੀ, ਆਇਆ ਦਿਨ ਚੱਲਦੇ ਪਏ ਸਨ, ਉਸੇ ਦੌਰਾਨ ਇਸ ਮਹਾਨ ਸ਼ਖਸੀਅਤ ਨੇ
ਆਪਣਾ ਤਨ ਕੌਮ ਦੀ ਖਾਤਰ ਕੁਰਬਾਨ ਕਰ ਦਿੱਤਾ ਹੈ। ਬਹੁਤ ਸਾਰੇ ਅਨੇਕਾਂ ਸ਼ਹੀਦ ਇਹਨਾਂ ਦੇ ਨਾਲ ਕੌਮ ਤੋਂ ਕੁਰਬਾਨ ਹੋਏ। ਅਗਲੇ ਦਿਨਾਂ ਵਿੱਚ ਜਿਉਂ ਜਿਉਂ ਜਿਵੇਂ ਜਿਵੇਂ ਪ੍ਰੋਗਰਾਮ ਲਿਖਿਆ ਜਾਏਗਾ, ਸਮੁੱਚੇ ਸਾਕੇ ਦੀ ਸਮੁੱਚੇ ਘਰੂਕਾਰੇ ਦਾ ਜ਼ਿਕਰ ਕਰਨ ਦਾ ਯਤਨ ਕਰਾਂਗੇ। ਕੋਟਾਨ ਕੋਟ ਉਹਨਾਂ ਮਹਾਨ ਸ਼ਖਸੀਅਤਾਂ ਨੂੰ, ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ, ਧਰਮ ਦੀ ਖਾਤਰ ਜੂਝਣ ਦੀ ਹਿੰਮਤ ਸਾਡੇ ਵਿੱਚ ਪੈਦਾ ਹੋ ਜਾਏ। ਅੱਜ ਦਾ ਪਾਵਨ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ, 66 ਰਾਗ ਵਿੱਚ ਦਰਜ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 623 ਤੇ ਸਵਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਧੁਰਕੀ ਬਾਣੀ ਦੇ ਉਸ ਅਲਾਹੀ ਸਿਧਾਂਤ ਮੁਤਾਬਕ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ, ਕੇਵਲ ਨਾਮ ਦੀ ਚਰਚਾ ਹੈ, ਨਾਮ ਨਾਲ ਜੁੜੇ ਹੋਏ ਮਹਾਂਪੁਰਖਾਂ ਦਾ ਜ਼ਿਕਰ ਹੈ, ਨਾਮ ਨਾਲ ਟੁੱਟਿਆਂ ਦੀ ਜੋ ਅਵਗਤੀ ਹੁੰਦੀ ਹੈ ਉਹਦਾ ਜ਼ਿਕਰ ਹੈ। ਤੇ ਇਸ ਪਾਵਨ ਸ਼ਬਦ ਵਿੱਚ ਵੀ ਉਸ ਨਰਾਇਣ ਅਕਾਲ ਪੁਰਖ ਅੰਤਰਜਾਮੀ ਜੀ ਦੇ ਬੇਅੰਤ ਨਾਮ ਆਦਿ ਗ੍ਰੰਥ ਵਿੱਚ ਦਰਜ ਨੇ। ਕਿਸੇ ਨਾਮ ਨੂੰ ਪਕੜ ਲਓ, ਪਹੁੰਚ ਜਾਓਗੇ ਜੇ ਸੱਜੇ ਢੰਗ ਨਾਲ ਉਸਨੂੰ ਅਭਿਆਸ ਵਿੱਚ ਲੈ ਆਈਏ, ਸਿਮਰਨ ਨੂੰ ਸਾਧਨਾ ਵਿੱਚ ਲੈ ਆਈਏ ਤਾਂ ਅੰਤਰਜਾਮੀ ਕਰਕੇ ਇਕੱਲਾ ਅੰਤਰਜਾਮੀ ਸਮਝ ਲੈਂਦੇ ਨਿਰੰਕਾਰ ਨੂੰ ਕਿ ਉਹ ਘੱਟ ਘੱਟ ਦੀ ਜਾਣਨਾ ਹਾਰ ਹੈ। ਬਸ ਇੰਨਾ ਬਚਨ ਵੀ ਜੇ ਦ੍ਰਿੜ ਹੋ ਜਾਏ ਤੇ ਤਮਾਮ ਬੁਰਾਈਆਂ ਦਾ ਨਾਸ ਹੋ ਸਕਦਾ। ਜਦੋਂ ਪਤਾ ਹੋਵੇ ਕਿ ਮੇਰੇ ਅੰਦਰ ਵੀ ਜਾਣਦਾ ਹੈ, ਜੋ ਮੈਂ ਸੋਚਦਾ ਉਹਨੂੰ ਜਾਣਦਾ, ਜੋ ਮੈਂ ਚਿਤਵਦਾ ਉਹਨੂੰ ਜਾਣਦਾ ਹੈ, ਤੇ ਫਿਰ ਮਨੁੱਖ ਕਿਵੇਂ ਮੰਦਾ ਚਿਤਵੇਗਾ, ਕਿਵੇਂ ਮੰਦਾ ਸੋਚੇਗਾ? ਜਦੋਂ ਸੋਚੇਗਾ ਨਹੀਂ, ਚਿਤਵੇਗਾ ਨਹੀਂ, ਕਰੇਗਾ ਕਿਵੇਂ? ਇਸ ਲਈ ਨਿਰੰਕਾਰ ਦੇ ਜਿੰਨੇ ਨਾਮ ਨੇ, ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਉਹਦੇ ਗੁਣਾ ਕਰਕੇ ਜੋ ਜੋ ਕਿਸੇ ਨੇ ਵੇਖ ਲਿਆ, ਹਾਲਾਂਕਿ ਸਾਰਾ ਵੇਖਣਾ ਸਾਡੇ ਵਸਤੀ ਬਾਤ ਨਹੀਂ, ਚੁੱਭੀ ਵੱਜ ਜਾਂਦੀ ਹੈ ਦਰਿਆ। ਹੁਣ ਸਮੁੰਦਰ ਵਿੱਚ ਜਾ ਕੇ ਦਰਿਆ ਥੋੜਾ ਰਹਿੰਦਾ, ਉਹਦਾ ਨਾਂ ਥੋੜਾ ਰਹਿ ਜਾਂਦਾ, ਵੀ ਗੰਗਾ ਏ, ਸਤਲੁਜ ਏ, ਬਿਆਸ ਏ, ਨਹੀਂ ਪਿਓ, ਜਲ ਕਾ ਜਲ ਹੂਆ ਰਾਮ ਵਾਲੀ ਵਸਤਾ। ਇਸੇ ਤਰ੍ਹਾਂ ਨਿਰੰਕਾਰ ਦੇ ਨਾਮ ਨਾਲ ਜੁੜੇ ਹੋਏ ਸਿਮਰ ਵਰਗੀ ਕਰਨ ਵਾਲੇ ਉਹਦੇ ਅੱਠੇ ਪੈਰ ਭਾਉ ਵਿੱਚ, ਭਾਵਨਾ ਵਿੱਚ ਰਹਿ ਕੇ ਉਠਤ ਬੈਠਤ ਸੋਤ ਨਾਮ ਨਾਲ ਜਿਹੜੇ ਸਾਂਝ ਪਾ ਲੈਂਦੇ ਨੇ, ਬੜਾ ਸੁਖੈਨ ਮਾਰਗ ਮੇਰੇ ਮਾਲਕ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ ਕਿ ਘਰ ਵਿੱਚ ਰਹਿੰਦਿਆਂ ਪਰਿਵਾਰ ਦੀ ਸੇਵਾ ਸੰਭਾਲ ਕਰਦਿਆਂ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਏ ਦਾ ਸਿਧਾਂਤ ਹੈ ਕਿ ਅਸੀਂ ਰਹਿਣਾ ਗ੍ਰਿਸਤ ਵਿੱਚ ਹੈ, ਕਿਉਂਕਿ ਸਾਡਾ ਨਿਰੰਕਾਰ ਵੀ ਗ੍ਰਿਸਤਨ ਮੈਂ ਤੋਂ ਬੜੋ ਗ੍ਰਿਸਤੀ, ਤੂੰ ਵੱਡਾ ਗ੍ਰਿਸਤੀ ਹੈ, ਉਹਦਾ ਪਰਿਵਾਰ ਵੱਡਾ ਹੈ, ਉਹਦੀ ਜ਼ਿੰਮੇਵਾਰੀਆਂ ਵੱਡੀਆਂ, ਉਹਦੇ ਪਦਾਰਥ ਵੱਡੇ, ਉਹਦੀ ਕਿਰਤ ਵੱਡੀ, ਵੱਡੇ ਕੀਆਂ ਵਡਿਆਈਆਂ। ਗੁਰੂ ਪਾਤਸ਼ਾਹ ਜੀ ਨੇ ਉਸ ਦਾ ਜ਼ਿਕਰ ਕੀਤਾ ਹੈ ਇਸ ਪਾਵਨ ਸ਼ਬਦ ਵਿੱਚ ਵੀ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਹੀ ਸਿਧਾਂਤ ਸਮਝਾਉਣ ਦਾ ਯਤਨ ਕਰਦੇ ਵਾਰ ਵਾਰ ਵਾਰ ਵਾਰ, ਕਿਉਂਕਿ ਮਨੁੱਖ ਦੀ ਅਵਸਥਾ ਜਾਂ ਮਨ ਦੀ ਅਵਸਥਾ ਇਹ ਹੈ ਕਿ ਭੱਜ ਭੱਜ ਕੇ ਬੁਰੇ ਕੰਮ ਨੂੰ ਜਾਂਦਾ। ਇਹ ਚੇਤੇ ਰੱਖਣ ਵਾਲੀ ਬਾਤ ਹੈ, ਬਰਿਆਈ ਆਪਣੇ ਆਪ ਵੱਧਦੀ ਜੇ, ਚੋਰੀ ਕਰਨ ਦੇ ਕੋਈ ਸਕੂਲ ਨਹੀਂ ਖੁੱਲੇ ਹੋਏ, ਨਾ ਚੁਗਰੀ ਕਰਨ ਦਾ ਕਿਤੇ ਟ੍ਰੇਨਿੰਗ ਸੈਂਟਰ ਹੈ। ਜਿੰਨੇ ਮਾੜੇ ਕਰਮ ਨੇ ਉਹਨਾਂ ਦਾ ਕੋਈ ਟ੍ਰੇਨਿੰਗ ਸੈਂਟਰ ਨਹੀਂ, ਲੇਕਿਨ ਬਰਿਆਈ ਹੈ ਨਾ, ਵੱਧਦੀ ਹੈ ਆਪਣੇ ਆਪ, ਵਧੇਗੀ। ਬੁਰੇ ਕੰਮ ਨੂੰ ਭੱਜ ਭੱਜ ਕੇ ਮਨ ਪੈਂਦਾ, ਚੰਗੇ ਕੰਮ ਦੀ ਬਾਤ ਨਹੀਂ। ਕਿਸੇ ਦੀ ਨਿੰਦਿਆ ਕੀਤੀ ਜਾਵੇ ਨਾ, ਪੁਰਾਣਾ ਭਾਵੇਂ ਬਾਹਰੋਂ ਤੌਰ 'ਤੇ ਚੰਗਾ ਭਲਾ ਦੇਖਣ ਨੂੰ ਦਿਖੇ, ਅਤੇ ਉਹਦਾ ਕਿਤੇ ਇੱਕ ਔਗਣ ਲੱਭ ਜਾਏ, ਫਿਰ ਉਹਦੀ ਗੱਲ ਕਰਦੇ, ਅਸੀਂ ਉਹਦੇ ਗੁਣਾਂ ਵੱਲ ਨਹੀਂ ਜਾਂਦੇ, ਔਗਣ ਫਰੋਲ ਫਰੋਲ ਕੇ ਰੱਖਦੇ ਨੇ, ਆਪਣੇ ਨਹੀਂ ਵੇਖਦੇ।
ਜਦਕਿ ਸਿਧਾਂਤ ਇਹ ਹੈ ਕਿ ਜਦੋਂ ਝਾਕਣ ਔਗੁਣ ਝਾਕਣ ਦੇ ਆਪਣੇ ਗੁਣ ਤੱਕਣੇ ਤੇ ਬਗਾਨੇ, ਬਸ ਇਹ ਜੁਗਤੀ ਹੈ। ਜਦੋਂ ਔਗੁਣ ਝਾਕਣੇ ਨੇ ਤੇ ਆਪਣੇ ਗਰਬਾਨ ਮੈਂ ਸਰ ਨੀਵਾਂ ਕਰਕੇ ਵੇਖਣਾ ਭਾਈ, ਤੇ ਜਦੋਂ ਕਿਤੇ ਗੁਣ ਵੇਖਣੇ ਲੋਕਾਂ ਦੇ ਵੇਖੋ, ਪੁਰਾਣਾ ਗੁਰਦੁਆਰੇ ਜਾਂਦਾ ਹੈ, ਪੁਰਾਣਾ ਪਾਠ ਕਰਦਾ ਹੈ, ਪੁਰਾਣਾ ਸਿਮਰਨ ਕਰਦਾ ਹੈ, ਪੁਰਾਣਾ ਦਾਨ ਕਰਦਾ ਹੈ, ਇਹ ਗੁਣ ਲੋਕਾਂ ਕੋਲੋਂ ਸਿੱਖਣ। ਸੱਚੇ ਪਾਤਸ਼ਾਹ ਨੇ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕੁੱਤੇ ਕੋਲੋਂ ਸਿੱਖਣ ਦਾ ਸੱਚੇ ਪਾਤਸ਼ਾਹ ਨੇ ਕਿਹਾ, ਸਿੱਖ ਲਾ ਜਿਹਦੇ ਕੋਲੋਂ ਸਿੱਖਿਆ ਜਾਂਦਾ ਹੈ ਉਹਦੇ ਕੋਲੋਂ ਵਫਾਦਾਰੀ ਸਿੱਖ, ਚੋਰ ਕੋਲੋਂ ਸਿੱਖਣਾ ਇਕਾਗਰਤਾ ਸਿੱਖ। ਕਿੰਨੀ ਇਕਾਗਰਤਾ ਨਾਲ ਚੋਰੀ ਕਰਦਾ ਵੀ ਘਰ ਦਾ ਸਾਰਾ ਟੱਬਰ ਘਰ ਹੁੰਦਾ ਤੇ ਸੰਨ ਲਾਉਂਦਾ, ਕੰਧ ਪਾੜ ਦਿੰਦਾ ਹੈ, ਇੰਨੀ ਇਕਾਗਰਤਾ ਹੁੰਦੀ ਹੈ, ਪਤਾ ਵੀ ਲੱਗਣ ਦਾ ਕਿਸੇ ਤੂੰ ਨਿਰੰਕਾਰ ਨਾਲ ਇਸ ਇਕਾਗਰਤਾ ਦੇ ਨਾਲ ਉਸ ਢੰਗ ਨਾਲ ਜੁੜਦੇ ਸੀ, ਉਹਦੇ ਕੋਲੋਂ ਇਹੀ ਸਿੱਖਣਾ। ਸ਼ਨ ਸ਼ਨ ਰਹਿਮਤ ਕੀਤੀ ਇਸ

ਉਹਦੀ ਸਿਫਤ ਸਲਾਹ ਕਰ ਕਰਕੇ ਉਹ ਕਰਤਾ ਹੈ, ਤੁਸੀਂ ਕਰਤਾ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕਰੋ। ਉਹ ਦਾਤਾ ਹੈ, ਤੁਸੀਂ ਵੀ ਕਿਸੇ ਨੂੰ ਕੁਝ ਦੇਣ ਦੀ ਜਾਤ ਸਿੱਖ ਲਵੋ। ਉਹ ਪਰਵਰਦਗਾਰ ਹੈ, ਕਿਸੇ ਦੀ ਪਾਲਣਾ ਕਰਦਾ, ਤੁਸੀਂ ਵੀ ਕਿਸੇ ਦੀ ਪਾਲਣਾ ਵਾਲੇ ਪਾਸੇ ਤੁਰ ਪਵੋ। ਉਹਦੇ ਗੁਣ ਇਸੇ ਲਈ ਗਾਉਣੇ ਨੇ, ਗੁਣ ਕਹਿੰਦਿਆਂ ਕਹਿੰਦਿਆਂ ਗੁਣੀ ਗੁਣਾਂ ਦੇ ਖਜ਼ਾਨੇ ਵਿੱਚ ਸਮਾ ਜਾਣਾ ਹੈ, ਬੁਰਾਈਆਂ ਖਤਮ ਕਰ ਦੇਣੀਆਂ ਨੇ। ਕਹਿਣ ਲੱਗੇ, ਹਰ ਗੁਣ ਗਾਵੋ ਸਦਾ ਸੁਭਾਈ ਸਦਾ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ। ਚੱਲਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਮਾਰਗ ਚੱਲਦ ਹਰੇ ਹਰ ਗਾਈਏ। ਨਿਰੰਕਾਰ ਦੀ ਕਿਸੇ ਵੀ ਦਾਤ ਨੂੰ ਵੇਖ ਕੇ ਤੇ ਉਸੇ ਟਾਈਮ ਨਿਰੰਕਾਰ ਚੇਤੇ ਆ ਜਾਏ, ਮਾਲਕਾ ਤੇਰੀ ਰਹਿਮਤ। ਸਰੀਰ ਵੱਲ ਵੇਖ ਕੇ, ਮਾਲਕਾ ਤੇਰੀ ਰਹਿਮਤ, ਤੂੰ ਹੱਥ ਦਿੱਤੇ, ਪੈਰ ਦਿੱਤੇ, ਕੰਨ ਦਿੱਤੇ, ਚੱਲਣ ਵਾਸਤੇ ਕਿਹੜੀ ਕਿਹੜੀ ਚੀਜ਼ ਨਹੀਂ ਦਿੱਤੀ ਸੱਚੇ ਪਾਤਸ਼ਾਹ, ਬੇਅੰਤ ਹੈ ਤੂੰ। ਉਹਦੀਆਂ ਦਾਤਾਂ ਨੂੰ ਵੀ ਵੇਖ ਕੇ ਨਿਰੰਕਾਰ ਨਾਲ ਸਾਂਝ ਬਣ ਜਾਏ। ਸੈਰ ਕਰਦੇ ਹਨ, ਗੱਲਾਂ ਨਹੀਂ ਕਰੀਦੀਆਂ ਸੀ, ਬਹੁਤੀ ਵਾਰੀ ਸਾਥੀ ਨਾਲ ਤੁਰ ਪਏ ਨੇ ਵੀ ਚਲੋ ਸ਼ਾਹ ਆਹ ਭੈਣ ਸੈਰ ਕਰਨ ਚਲੀ ਗਿਆ, ਵੀਰਾ ਸੈਰ ਕਰਨ ਚਲੀ, ਗੱਲ ਨਹੀਂ ਲੱਗ ਜਾਂਦਾ। ਨਹੀਂ ਭਾਈ, ਬੜਾ ਵਧੀਆ ਮੌਕਾ, ਹਰ ਕਦਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਸ ਇਹੀ ਹੈ ਸਦਕਾ। ਭਾਈ ਵੀਰ ਸਿੰਘ ਹੋਰਾਂ ਬੜੀ ਪਿਆਰੀ ਬਾਤ ਕਹੀ, ਉਹ ਕਹਿਣ ਲੱਗੇ ਮਨੁੱਖ ਜੇ ਧਿਆਨ ਕਰ ਲੈ, ਧਿਆਨ ਹੀ ਨਹੀਂ ਇਸ ਪਾਸੇ ਆਉਂਦਾ, ਸਾਨੂੰ ਇਹਦੀ ਇਹਦਾ ਮਤਲਬ ਹੀ ਨਹੀਂ ਸਮਝ ਲੱਗੀ ਵੀ ਗੁਣ ਗਾਉਣੇ ਕਾਹਦੇ ਲਈ ਨੇ, ਨਿਰੰਕਾਰ ਦਾ ਨਾਮ ਕਿਉਂ ਜਪਣਾ ਹੈ, ਇਹਦੇ 'ਚ ਰਸ ਹੈ, ਸਾਨੂੰ ਨਾਰਸ ਆਇਆ ਹੈ। ਉਹ ਕਹਿਣ ਲੱਗਾ ਤੁਹਾਡੇ ਕੋਲ ਬੜਾ, ਅਸੀਂ ਬਹੁਤੀ ਵਾਰੀ ਕਹਿੰਦੇ ਸਾਡੇ ਕੋਲ ਵਕਤ ਨਹੀਂ ਹੈ, ਕਦੋਂ ਰੱਬ ਦਾ ਨਾਂ ਜਪੀਏ। ਨਹੀਂ ਭਾਈ, ਬਹੁਤ ਵਕਤ ਹੈ, ਬਹੁਤ। ਉਹ ਕਹਿਣ ਲੱਗੇ ਬਾਕੀ ਛੱਡ ਦਿਓ, ਜਿਹੜੀਆਂ ਤੁਹਾਡੇ ਕੋਲ ਵਿੱਥਾਂ ਨੇ ਨਾ, ਕਿਸੇ ਬੱਚੇ ਨੂੰ ਸਕੂਲ ਜਾਣ ਲਈ ਤਿਆਰ ਕੀਤਾ ਹੈ ਅਤੇ ਬੱਸ ਦੀ ਉਡੀਕ ਕਰਦੇ ਪਏ ਹੋ, ਜਿੰਨਾ ਚਿਰ ਉਡੀਕ ਹੈ ਨਾ ਉਹਨਾਂ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋ ਸਕਦਾ। ਕਿਸੇ ਪ੍ਰਾਹੁਣੇ ਨੇ ਆਉਣਾ, ਉਹਦੇ ਲਈ ਅਸੀਂ ਅੰਨ ਪਾਣੀ ਤਿਆਰ ਕੀਤਾ, ਅਜੇ ਨਹੀਂ ਆਇਆ, ਅਜੇ ਨਹੀਂ ਆਇਆ, ਘੜੀ ਵੇਖਦੇ ਘੜੀ ਮੁੜੀ, ਕਲਪਦੇ ਹਾਂ ਵੀ ਇੰਨਾ ਟਾਈਮ ਦਿੱਤਾ ਸੀ, ਅਜੇ ਤੱਕ ਆਇਆ ਨਹੀਂ, ਨਹੀਂ ਆਇਆ ਤੇ ਨਾ ਸਹੀ, ਤੂੰ ਸਿਮਰਨ ਕਰਨ ਲੱਗ ਜਾ ਭਾਈ, ਉਹਦੀ ਉਡੀਕ ਕਾਰਨ ਨਾਲ ਸਿਮਰਨ ਕਰ ਵਾਹਿਗੁਰੂ, ਉਹਨੇ ਜਦੋਂ ਆਉਣਾ ਉਦੋਂ ਹੀ ਆਉਣਾ ਹੈ। ਇੱਦਾਂ ਦੀਆਂ ਵਿੱਥਾਂ ਬੇਅੰਤ ਨੇ, ਇੱਦਾਂ ਦੀਆਂ ਵਿੱਥਾਂ ਜੇ ਸੰਭਾਲ ਲਈਆਂ ਨਾ, ਇੱਦਾਂ ਦੀਆਂ ਵਿੱਥਾਂ ਸੰਭਾਲ ਲਈਏ, ਫਲਾਣੀ ਥਾਂ ਜਾਣਾ ਇੰਨੇ ਵਜੇ ਜਾਣਾ, ਅਤੇ ਜਿੰਨੇ ਵਜੇ ਜਾਣਾ ਉਹ ਤੋਂ ਪਹਿਲਾਂ ਜਿੰਨਾ ਕੁ ਵਕਤ ਹੈ ਹੋਰ ਕੋਈ ਨਹੀਂ, ਤੇ ਸਿਮਰਨ ਤਾਂ ਹੋ ਹੀ ਸਕਦਾ ਨਾ। ਪਹਿਲਾਂ ਜ਼ਬਾਨ ਨਾਲ ਕਰਨਾ, ਮਹਾਂਪੁਰਖਾਂ ਨੇ ਗੱਲਾਂ ਬਚਨ ਕਹੇ ਨੇ, ਪਹਿਲਾਂ ਜ਼ਬਾਨ ਨਾਲ ਰਸਨਾ ਨਾਲ ਕਰਨਾ ਹੈ, ਅਤੇ ਫਿਰ ਐਸੀ ਸੁਰਤ ਟਿਕ ਜਾਣੀ ਹੈ ਵੀ ਚੱਲਦਿਆਂ ਬਹਿੰਦਿਆਂ ਉੱਠਦਿਆਂ ਸੰਸਾਰ ਦੀ ਕਿਰਤ ਵਿਤ ਕਰਦਿਆਂ ਸੁਰਤ ਯਾਰ ਵੱਲ, ਹੱਥ ਕਾਰ ਵੱਲ। ਬੜੀ ਸਿੱਧੀ ਜੀ ਬਾਤ, ਔਖਾ ਨੇ ਮੇਰੇ ਮਾਲਕ ਨੇ ਬੜੇ ਸੁਖੈਨ ਰਾਹ ਦੱਸਿਆ ਹੈ, ਵਿਧੀਆਂ ਕੀ ਨੇ, ਯੁਕਤੀਆਂ ਕੀ ਨੇ, ਨਾ ਚੱਕਰੇ 'ਚ ਪਾਓ, ਬਸ ਜਿੱਥੇ ਹੈ ਉੱਥੇ ਲੱਗ ਜਾਓ, ਸੰਭਾਲ ਲਓ ਵਕਤ, ਜਿਹੜੇ ਸਵਾਸ ਸਾਡੇ ਅਜਾਈ ਜਾਂਦੇ ਨੇ ਨਾ, ਰਾਤ ਉੱਠਦੇ ਹੋ ਕਿਤੇ ਜਾਗ ਆ ਗਈ, ਦੋ ਮਿੰਟ, ਚਾਰ ਮਿੰਟ, ਛੇ ਮਿੰਟ, ਦਸ ਮਿੰਟ ਲਾ ਦਿਓ ਵਾਹਿਗੁਰੂ 'ਤੇ, ਨੀਂਦ ਵੀ ਵਧੀਆ ਆਏਗੀ, ਸੁੱਤ ਵੀ ਜੁੜੀ ਰਹੇਗੀ, ਸੁਪਨੇ ਮਾੜੇ ਚੰਗੇ ਉਹਨੂੰ ਹਟ ਜਾਣਗੇ। ਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੇ ਨਾਮ ਨੂੰ ਸਦਾ ਧਿਆਉਣਾ ਕਰ, ਕਿ ਜਿਹੜਾ ਸਦਾ ਧਿਆਉਣਾ ਕਰਦਾ ਭਾਈ, ਹੁਣ ਗਾਹਕ ਆ ਗਿਆ ਦੁਕਾਨ 'ਤੇ, ਇੱਕ ਗਾਹਕ ਤੋਰ ਲਿਆ ਤੇ ਦੂਜਾ ਗਾਹਕ ਜਦੋਂ ਆਉਣਾ ਉਨੇ ਚਿਰ ਤੱਕ ਤੇ ਆਪਣੇ ਕੋਲ ਵਕਤ ਹੀ ਆ ਨਾ, ਸਿਮਰਨ ਹੋ ਹੀ ਸਕਦਾ ਹੈ। ਤੇ ਇੱਦਾਂ ਕਰਨ ਵਾਲਾ ਵਿਅਕਤੀ ਕਦੇ ਗਾਹਕ ਨੂੰ ਲੁੱਟੇਗਾ ਨਹੀਂ ਲੁੱਟੇਗਾ। ਸਾਡੀ ਅਵਸਥਾ ਕੁਝ ਹੋਰ ਹੋ ਗਈ, ਸੰਸਾਰੀ ਲੋਕ ਆ ਨਾ ਅਸੀਂ, ਅਸੀਂ ਕੀ ਕਰਦੇ ਹਾਂ ਭਾਈ, ਪਹਿਲਾਂ ਪੈਸੇ ਚੰਗੇ ਲੋਕਾਂ ਕੋਲ ਲੁੱਟ ਲੁੱਟ ਕੇ ਜੇ ਮੰਨ ਲਓ ਇੱਕ ਵਸ ਦੇ ਵਿੱਚੋਂ ਸਾਡਾ ਘਰ ਪੂਰਾ ਹੁੰਦਾ ਵੀ ਅਸੀਂ ਇੱਕ ਰੁਪਈਏ ਪਿੱਛੇ 15 ਪੈਸੇ ਕਮਾਉਣੇ ਜਾਂ 20 ਪੈਸੇ ਕਮਾਉਣੇ ਨੇ, ਉਹਦੇ ਵਿੱਚੋਂ ਸਾਡੇ ਸਾਰੇ ਖਰਚੇ ਨਿਕਲ ਗਏ, ਬਿਜਲੀ ਦੇ ਖਰਚੇ ਨੇ, ਦੁਕਾਨ ਦੇ ਖਰਚੇ ਨੇ, ਢੋਆ ਢੁਆਈ ਦੇ ਖਰਚੇ ਨੇ, ਮੁਲਾਜ਼ਮਾਂ ਦੇ ਖਰਚੇ ਨੇ, ਕੱਢ ਕੇ 100 ਰੁਪਏ 'ਚ ਦਈਏ ਤਾਂ ਸਾਨੂੰ ਸਾਡਾ ਘਰ ਵੀ ਪੂਰਾ ਹੋ ਜਾਂਦਾ, ਕੁਛ ਬਚਤ ਵੀ ਹੋ ਜਾਂਦੀ ਹੈ।

ਤੇ ਜੇ ਅਸੀਂ ਸਵਾ ਤਾਂ ਡੇਢ ਲੈਣਾ ਸ਼ੁਰੂ ਕਰ ਦਈਏ ਤੇ ਉਹ ਸਾਡੇ ਕੋਲ ਪੈਸਾ ਆ ਜਾਏ, ਲੋਕਾਂ ਦਾ ਪੈਸਾ ਆਇਆ ਨਾ, ਨਜਾਇਜ਼ ਪੈਸਾ ਆ ਕੇ, ਤੇ ਉਹ ਅਸੀਂ ਗੁਰਦੁਆਰੇ ਜਾ ਕੇ ਦਾਨ ਕਰ ਦਈਏ। ਦੋ ਗਲਤੀਆਂ ਕਰ ਲਈਆਂ, ਇੱਕ ਤੇ ਲੋਕਾਂ ਦਾ ਪੈਸਾ ਖੋਇਆ, ਆਤਮਾ ਸਾਡੀ ਜਿਹੜੀ ਉਹ ਮੈਲੀ ਹੋ ਗਈ, ਤੇ ਜਾ ਕੇ ਦਾਨ ਕੀਤਾ ਤੇ ਉੱਥੇ ਫਿਰ ਹੰਕਾਰੀ ਹੋ ਗਏ, ਫਰਾਣਾ ਸਿੰਘ ਨੇ ਇੰਨਾ ਦਾਨ ਕੀਤਾ, ਭਾਈ ਲੋਕਾਂ ਕੋਲ ਖੋ ਕੇ ਦਾਨ ਕਰਤਾ, ਕਾਹਦਾ ਦਾਨ ਹੈ ਤੇਰਾ। ਜਦੋਂ ਸਿਮਰਨ ਕਰਦਿਆਂ ਦੁਕਾਨ ਕਰਾਂਗੇ, ਸਿਮਰਨ ਕਰਦਿਆਂ ਕਾਰੋਬਾਰ ਕਰਾਂਗੇ, ਉਦੋਂ ਸਾਡੀ ਕਿਰਤ ਜਿਹੜੀ ਹੈ ਉਹ ਓਨੀ ਕੁ ਉੱਚੇ ਪਾਤਸ਼ਾਹ ਦੀ ਰਹਿਮਤ ਹੈ ਜਿੰਨੀ ਕੁ ਚਾਹੀਦੀ ਓਨੀ ਕੁ ਕਮਾਵਾਂਗੇ, ਤੇ ਬਰਕਤ ਪਾਉਣੀ ਮੇਰੇ ਮਾਲਕ ਦੇ ਹੱਥ ਹੈ। ਮਾਇਆ ਵਾਲਾ ਕੋਈ ਰੱਜਦਾ ਨਹੀਂ, ਸਬਰ ਸੰਤੋਖ ਵਾਲੇ ਬੜੇ ਗਰੀਬ ਬੰਦੇ ਵੀ ਵੇਖੇ ਨੇ ਗੁਰਮਤਿ ਗਿਆਨ ਵਿੱਚ, ਗੁਰਮਤਿ ਲਿਟਰੇਚਰ ਵਿੱਚ, ਗੁਰਮਤਿ ਸਾਹਿਤ ਵਿੱਚ, ਇਤਿਹਾਸ ਵਿੱਚ ਬੜੀਆਂ ਰੂਹਾਂ ਐਸੀਆਂ ਨੇ ਭਾਈ, ਪੱਲੇ ਕੁਝ ਨਹੀਂ, ਲੇਕਿਨ ਰੱਜੇ ਹੋਏ ਗੁਰੂ ਪਾਤਸ਼ਾਹ ਨੇ ਰਹਿਮਤ ਉਤਾਈ, ਕਿਤੇ ਉਹ ਰੱਜ ਵਾਲੀ ਬਾਤ ਸਾਨੂੰ ਆ ਜਾਏ। ਮਾਲਕਾ ਬਹੁਤ ਕੁਝ ਦਿੱਤਾ ਹੈ ਤੂੰ, ਤੇਰੇ ਖਜ਼ਾਨੇ ਬੇਅੰਤ ਨੇ, ਤੂੰ ਮੇਰੀਆਂ ਲੋੜਾਂ ਤੋਂ ਵੱਧ ਦਿੱਤਾ ਹੈ, ਮੇਰੀ ਪਾਤਰਤਾ ਤੋਂ ਵੱਧ ਦਿੱਤਾ ਹੈ, ਤੂੰ ਜਾਣਦਾ ਨਾਲੇ। ਵੇਖੋ ਜੀ, ਇਸਦਾ ਜਾਕਾ ਮੀਤ ਸਾਜਨ ਹੈ ਸਮੀਆਂ, ਤੇ ਜਨ ਕੋ ਕਹੋ ਕਾਕੀ ਕਮੀਆਂ, ਜੇ ਉਹਦੇ ਪੁੱਤਰ ਹੈ ਤਾਂ ਆਪਣੇ ਪੁੱਤਰ ਨੂੰ ਭੁੱਖਿਆ ਥੋੜ੍ਹਾ ਰੱਖੇਗਾ। ਹਾਂ, ਅਸੀਂ ਭੱਜ ਭੱਜ ਕੇ ਉਹਦੇ ਸਿਧਾਂਤ ਤੋਂ, ਉਹਦੇ ਕਹਿਣੇ ਤੋਂ, ਉਹਦੇ ਆਖੇ ਤੋਂ, ਉਹਦੇ ਵਿਚਾਰਧਾਰਾ ਤੋਂ ਪਰੇ ਭੱਜੀਏ ਤੇ ਉਹ ਸਾਡੀ ਕਮਜ਼ੋਰੀ ਹੋਏਗੀ ਨਿਰੰਕਾਰ ਦੀ। ਇੱਥੇ ਵੀ ਸੱਚੇ ਪਾਤਸ਼ਾਹ ਹਰ ਗੁਣ ਗਾਓ ਸਦਾ ਸੁਭਾਈ, ਜੇ ਹਰੀ ਦੇ ਗੁਣ ਗਾਵਾਂਗੇ ਮਨ ਚੰਦੇ ਸਗਲੇ ਫਲ ਪਾਵੋ, ਜੀ ਕਹਿ ਸੰਗ ਸਹਾਈ। ਇਹ ਨਿਰੰਕਾਰ ਦਾ ਸਦੀਵੀ ਸਹਾਇਤਾ ਕਰਨ ਵਾਲਾ ਸੰਗ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਮੇਰੀ ਰੱਖਿਆ ਸ਼੍ਰੀ ਨਾਨਕ ਨੇ ਕੀਤੀ ਹੈ, ਹਮੇਸ਼ਾ ਕਰਦਾ ਹੈ, ਨਿਰੰਕਾਰ ਮੇਰਾ ਖਿਆਲ ਰੱਖਦਾ ਹੈ। ਉਹ ਮੇਰਾ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾ ਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤੇ ਜਿਹਦਾ ਉਹ ਰਾਖਾ ਹੋ ਜਾਏ ਵੀ ਉਹਦਾ ਕੋਈ ਵਿਗਾੜ ਸਕਦਾ? ਸ਼ਹਿਨਸ਼ਾਹ ਇੱਥੇ ਇਹ ਗੱਲ ਕਰਦੇ ਨੇ, ਜਿੰਨੇ ਮਨ ਵਿੱਚ ਭਾਵਨਾਵਾਂ ਨੇ ਵੀ ਆਹ ਪ੍ਰਾਪਤ ਜਿਹਾ ਚਾਹੀਦਾ, ਨਿਰੰਕਾਰ ਹਰ ਇੱਕ ਪੂਰੀ ਕਰ ਦਿੰਦੇ, ਪਰ ਕਰਦਾ ਜੇ ਉਹਦੇ ਨਾਲ ਜੁੜੀਏ ਤੇ ਉਹਦੇ ਤੇ ਡੋਰੀ ਸੁੱਟਦੀਏ, ਸੱਚੇ ਪਾਤਸ਼ਾਹ ਤੂੰ ਜੋ ਦਿੱਤਾ ਬਸ ਉੱਤੇ ਮੈਂ ਖੁਸ਼ ਹਾਂ, ਫਿਰ ਆਪਣੇ ਵੀ ਜੀਵ, ਆਪਣੇ ਬੱਚੇ ਨੂੰ ਖੁਸ਼ ਰੱਖਣਾ ਨਿਰੰਕਾਰ ਦੀ ਆਪਣੀ ਮੌਜ ਹੈ। ਸ਼ਹਿਨਸ਼ਾਹ ਤੇ ਬਖਸ਼ਿਸ਼ ਕਰਦੇ, ਪਾਵਨ ਸ਼ਬਦ ਦੀ ਪ੍ਰਭਤਾ ਹੈ, ਗੁਰਪੂਰ ਹੈ ਚਰਨੀ ਲਾਇਆ। ਇਹ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ ਜੁੜਨਾ ਹੁੰਦਾ, ਗੁਰੂ ਕੇ ਗਿਆਨ ਨਾਲ ਜੁੜਨਾ, ਗੁਰੂ ਕੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਜੋ ਗੁਰ ਕਹੇ ਸੋਈ ਭਲ ਮੰਨ, ਉਹਨੂੰ ਸਤ ਸਤ ਕਰਕੇ ਮੰਨ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਬਸ ਆਹ ਹੈ ਅਵਸਥਾ, ਗੁਰਦੁਆਰੇ ਮਨ ਬਣ ਗਿਆ, ਬਾਹਰ ਜਾ ਕੇ ਸੰਸਾਰੀ ਹੋ ਗਿਆ? ਨਹੀਂ ਭਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਮਹਿਸੂਸ ਕਰਨਾ ਹੈ, ਇਹ ਭਾਵਨਾ ਪੈਦਾ ਕਰਨੀ ਹੈ ਕਿ ਗੁਰੂ ਹਮੇਸ਼ਾ ਮੇਰੇ ਨਾਲ, ਸਦ ਸੁਣਦਾ ਸਦ ਵੇਖਦਾ, ਉਹ ਸੁਣਦਾ ਵੀ ਸਭ ਕੁਝ ਹੈ ਤੇ ਉਹ ਵੇਖਦਾ ਵੀ ਸਭ ਕੁਝ ਹੈ। ਜਦੋਂ ਇਹ ਬਾਤ ਮਨ ਵਿੱਚ ਵੱਸ ਗਈ ਤੇ ਮਾੜਾ ਕੰਮ ਕਿਵੇਂ ਕਰਾਂਗੇ? ਨਹੀਂ ਕਰਾਂਗੇ, ਆਪਾਂ ਵੇਖ ਰਹੇ ਹਾਂ ਭਾਈ, ਉਹ ਸੁਣਦਾ ਹੈ, ਉਹ ਵੇਖਦਾ ਹੈ। ਇੱਥੇ ਉਸ ਮਾਲਕ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਜੋੜ ਲਿਆ, ਹਰ ਸੰਗ ਸਹਾਈ ਪਾਇਆ, ਐਸੀ ਸਹਾਇਤਾ ਕਰਨ ਵਾਲਾ ਨਿਰੰਕਾਰ ਦਾ ਸੰਗ ਪ੍ਰਾਪਤ ਹੋ ਗਿਆ। ਜੈ ਜਾਈਏ ਤਾਂ ਸੇਲੇ, ਹੁਣ ਜਿੱਥੇ ਵੀ ਜਾਂਦੇ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਜਿੱਥੇ ਵੀ ਜਾਏਗਾ ਉੱਥੇ ਸਫਲਾ ਹੋਏਗਾ, ਉਹਦਾ ਜਾਣਾ ਉੱਥੇ ਸੁਹੇਲਾ ਹੋਏਗਾ, ਸੁਹਾਵਣਾ ਹੋਏਗਾ, ਸਫਲਾ ਹੋਏਗਾ। ਜੈ ਜਾਈਏ ਤਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ, ਕਿਉਂਕਿ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਆ ਹੈ, ਆਪਣਾ ਸੰਗ ਬਖਸ਼ ਦਿੱਤਾ ਹੈ, ਕਿ ਅਸੀਂ ਸੋਝੀ ਦੇ ਦਿੱਤੀ ਹੈ। ਹਰ ਗੁਣ ਗਾਵੋ ਅੱਗੇ ਜੀ, ਨਾਰਾਇਣ ਪ੍ਰਾਣ ਆਧਾਰਾ,
ਉਹ ਨਿਰੰਕਾਰ ਵਾਹਿਗੁਰੂ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਜਿਹੜਾ ਸਾਨੂੰ ਸਵਾਸ ਦੇ ਰਿਹਾ, ਸਾਡੇ ਪ੍ਰਾਣਾਂ ਦਾ ਆਧਾਰ ਹੈ। ਸਾਹ ਅਸੀਂ ਨਹੀਂ ਲੈਂਦੇ ਆਪਣੇ ਆਪ ਆ ਰਹੇ, ਆਪਣੇ ਆਪ ਚੱਲਦਾ, ਸੁੱਤੇ ਹੁੰਦੇ ਤਾਂ ਵੀ ਚਲੀ ਜਾਂਦੇ। ਜੇ ਅਸੀਂ ਲਈਏ ਨਾ, ਸਾਨੂੰ ਭੁੱਲ ਸਕਦਾ ਵੀ ਸਾਹ ਲੈਣਾ ਭੁੱਲ ਗਿਆ, ਪੁਰਾਣਾ ਬੰਦਾ ਚੜ੍ਹਾਈ ਕਰ ਗਿਆ। ਨਹੀਂ, ਇਹ ਨਿਰੰਕਾਰ ਦੀ ਦਾਤ ਹੈ। ਇਸ ਲਈ ਬਹੁਤੇ ਲੋਕਾਂ ਨੇ ਨਾ, ਬਹੁਤੇ ਅਧਿਆਤਮਵਾਦੀ ਮਹਾਂਪੁਰਖਾਂ ਨੇ 52 ਬਚਨ ਕਹੇ ਨੇ, ਆਪਣੇ ਸਵਾਸ ਨਾਲ ਹੀ ਜੁੜ ਜਾ ਭਾਈ, ਜਦੋਂ ਸੁਰਤ ਇਹਦੇ ਨਾਲ ਹੀ ਜੋੜ ਲਿਆ ਗਿਆ ਨਾ, ਸਾਹ ਅੰਦਰ ਗਿਆ ਤੇ ਵਾਹਿਗੁਰੂ, ਸਾਹ ਬਾਹਰ ਗਿਆ ਤੇ ਵਾਹਿਗੁਰੂ, ਫੁਰਨਿਆਂ ਤੋਂ ਰੁਕਾਵਟ ਹੋਏਗੀ। ਪਰ ਕਿਸੇ ਦਿਨ ਜ਼ਿਕਰ ਕਰਾਂਗੇ ਫੁਰਨੇ ਕਿਵੇਂ ਰੁਕਦੇ, ਕਿਵੇਂ ਫੁਰਨੇ ਕਿਵੇਂ ਬੰਦੇ ਨੂੰ ਭੜਕਾਉਂਦੇ ਨੇ, ਬਾਹਰ ਦੀਆਂ ਉਡਾਰੀਆਂ ਲਵਾਉਂਦੇ ਨੇ, ਤੇ ਇਹਨਾਂ ਤੇ ਕਾਬੂ ਕਿਵੇਂ ਪਾਉਣਾ। ਕਈ ਸਾਧਨ ਨੇ, ਮਹਾਂਪੁਰਖਾ ਦੱਸੇ, ਜ਼ਿਕਰ ਕਰਾਂਗੇ ਕਿਸੇ ਦਿਨ। ਹਮ ਕਹਿੰਦੇ ਨਾਰਾਇਣ ਪ੍ਰਾਣ ਅਧਾਰਾ, ਜਿਨ੍ਹਾਂ ਦਾ ਨਾਰਾਇਣ ਵਾਹਿਗੁਰੂ ਪ੍ਰਾਣ ਅਧਾਰਾ ਬਣ ਗਿਆ, ਜਿਨ੍ਹਾਂ ਸਮਝ ਲਿਆ ਹਮ ਸੰਤ ਜਨਾਰੇ ਨਾਰਾ, ਜਿਨ੍ਹਾਂ ਨੇ ਇਹ ਗੱਲ ਸਮਝ ਲਈ ਕਿ ਅਸੀਂ ਮਹਾਂਪੁਰਖਾਂ ਨਾਮ ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਤਨਕਾਰ ਦੀਆਂ ਰੂਹਾਂ ਦੇ ਅਰੇ ਨਾਰਾ ਹਾਂ, ਅਸੀਂ ਚਰਨਾਂ ਦੀ ਤੋੜ ਹਾਂ, ਇੰਨੀ ਨਿਮਰਤਾ ਆ ਜਾਏ। ਇਹ ਭਾਵਨਾ ਮਨ ਵਿੱਚ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਤਮਾਮ ਸੰਸਾਰ ਦੀਆਂ ਲੜਾਈਆਂ ਦਾ ਅੰਤ ਇਸੇ ਗੱਲ ਵਿੱਚ ਹੋ ਜਾਂਦਾ, ਤਮਾਮ ਖੋਟ ਖਤਮ ਹੋ ਜਾਂਦੇ ਨੇ। ਹਮ ਨਹੀਂ ਚੰਗੇ, ਬਸ, ਬੁਰਾ ਨਹੀਂ ਕੋਈ, ਬੁਰਾ ਜਦੋਂ ਹੈ ਹੀ ਨਹੀਂ, ਕਿਸੇ ਬੁਰਿਆਈ ਨਹੀਂ ਦਿਸੀ, ਤੇ ਫਿਰ ਕਿਵੇਂ ਉਹਦੇ ਨਾਲ ਸਾਡਾ ਝਗੜਾ ਹੋਏਗਾ, ਕਿਵੇਂ ਉਹਦੀ ਚੁਗਲੀ ਕਰਾਂਗੇ, ਕਿਵੇਂ ਉਹਦੀ ਨਿੰਦਿਆ ਕਰਾਂਗੇ, ਕਿਵੇਂ ਉਹਦੀ ਵਿਰੋਧ ਤੱਕ ਨਹੀਂ ਕਰਾਂਗੇ ਨਾ। ਇਹੀ ਪ੍ਰਾਣ ਨੂੰ ਪ੍ਰਭੂ ਨੂੰ ਪਾਉਣ ਦਾ ਤਰੀਕਾ, ਇਸ ਨੂੰ ਸਮਝ ਲਓ ਪ੍ਰਭੂ ਪਾ ਲਿਆ, ਉੱਤੇ ਰਹਿਮਤ ਹੋ ਗਈ, ਉਹ ਮਿਲਾਪ ਹੋ ਗਿਆ ਉਹਦਾ। ਪਤਤ ਪਨੀਤ ਕਰ ਲੀਨੇ, ਜਦੋਂ ਨਿਰੰਕਾਰ ਦੇ ਨਾਮ ਨਾਲ ਸਾਂਝ ਪੈ ਗਈ, ਤੇ ਪਤਤ ਬੜੇ ਬੜੇ ਪਾਪੀ ਲੋਕ ਜਿਹੜੇ ਪਵਿੱਤਰ ਹੋ ਗਏ, ਜਿਹੜਾ ਮਨ ਪਾਪਾਂ ਵੱਲ ਭੱਜ ਭੱਜ ਕੇ ਜਾਂਦਾ ਸੀ, ਐਸਾ ਰੁਕਾਵਟ ਪਈ ਵੀ ਉਸ ਪਾਸੇ ਉਹ ਨਫ਼ਰਤ ਕਰ ਗਿਆ, ਬਸ ਇਹੀ ਜੀਵਨ ਨੂੰ ਸੁਧਾਰਨਾ ਪਈ। ਇਸੇ ਨੂੰ ਕਹਿੰਦੇ ਪਰਮਾਤਮਾ ਨੂੰ ਪਾ ਲੈਣਾ, ਮਨ ਨੂੰ ਜਗਾ ਲੈਣਾ ਕਿ ਬੁਰੇ ਕੰਮ ਅਤੇ ਚੰਗੇ ਕੰਮ ਦੀ ਪਰਖ ਕਰ ਲੈਣੀ, ਮਨ ਵਿੱਚ ਉਸੇ ਨਾਲੋਂ ਨਾਲ ਵਿਚਾਰ ਕਰੀਏ, ਜਿਹੜਾ ਕੰਮ ਕਰਨ ਲੱਗਾ ਚੰਗਾ ਕਿ ਮਾੜਾ, ਬਸ ਇਹੀ ਧਰਮਰਾਜ ਹੈ ਨਾ, ਇੱਥੇ ਬੈਠਾ ਅੰਦਰ ਹੀ, ਬਾਹਰ ਥੋੜ੍ਹਾ। ਕਰ ਕਿਰਪਾ ਹਰ ਜਸ ਦੀਨੇ, ਕਿਉਂਕਿ ਨਿਰੰਕਾਰ ਨੇ ਕਿਰਪਾ ਕਰਕੇ ਆਪਣਾ ਜਸ ਗਾਉਣ ਦੀ ਜੁਗਤੀ ਦੱਸ ਦਿੱਤੀ, ਆਪਣਾ ਜਸ ਬਾਣ ਦਾ, ਜਸ ਗਾਉਣ ਦੀ ਜਿਹੜੀ ਹੈ ਉਹ ਤਾਕਤ ਸਮੱਤ ਬਖਸ਼ ਦਿੱਤੀ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਹੁਣ ਇਹ ਸਮਝ ਆ ਗਈ ਕਿ ਨਿਰੰਕਾਰ ਪ੍ਰਭੂ ਪ੍ਰਤਪਾਲਣਾ ਕਰਨ ਵਾਲਾ ਹੈ। ਸਦ ਜੀ ਸੰਗ ਰਖਵਾਲਾ, ਉਹ ਹਮੇਸ਼ਾ ਹਮੇਸ਼ਾ ਜੀ ਦੇ ਨਾਲ ਰੱਖਿਆ ਕਰਨ ਵਾਲਾ ਹੈ, ਹਰ ਥਾਂ ਤੇ ਵਿਕਾਰਾਂ ਵਾਲਾ ਪਾਸੇ ਸੁਚੇਤ ਕਰਨ ਵਾਲਾ ਹੈ। ਇਸ ਲਈ ਹਰ ਦਿਨ ਰਹਿਣ ਕੀਰਤਨ ਗਾਈ ਹੈ, ਉਹਦੀ ਕੀਰਤੀ, ਉਹਦੀ ਸਿਫਤ ਸਲਾਹ ਦਿਨ ਰਹਿਣ, ਚੱਲਦਿਆਂ ਫਿਰਦਿਆਂ ਸੁੱਤੇ ਉਹਦੇ ਭਾਓ ਵਿੱਚ ਹੁਕਮ ਰਜਾਈ ਚੱਲਣਾ ਜਿਹਨੂੰ ਕਹਿੰਦੇ ਨੇ, ਉਸੀ ਰਜਾ ਨੂੰ ਪਛਾਣ ਲੈਣਾ ਜਿਹਨੂੰ ਕਹਿੰਦੇ ਨੇ। ਬੋੜ ਨਾ ਜੋਨੀ ਪਾਈਏ, ਇਸ ਤਰ੍ਹਾਂ ਕਰਨ ਦੇ ਨਾਲ ਜਿਨ੍ਹਾਂ ਤੇ ਇਹ ਰਹਿਮਤ ਹੋ ਗਈ, ਉਹ ਜੋਨਾਂ ਦੇ ਚੱਕਰ ਵਿੱਚੋਂ ਖਤਮ ਹੋ ਗਿਆ, ਮਲਾਪ ਦਾ ਸੁਭਾਗ ਪ੍ਰਾਪਤ ਹੋ ਗਿਆ। ਜਿਸ ਦੇਵ ਹੈ ਪੁਰਖ ਵਧਾਤਾ, ਹਰ ਰਸ ਤਿੰਨ ਹੀ ਜਾਤਾ, ਇਹ ਹਰੀ ਦਾ ਰਸ ਵੀ ਨਿਰੰਕਾਰ ਦੀ ਰਹਿਮਤ ਨਾਲ ਹੀ ਆਉਂਦਾ ਹੈ ਭਾਈ, ਜਦੋਂ ਇਸ ਪਾਸੇ ਸੋਝੀ ਬਖਸ਼ ਦਿੰਦਾ ਹੈ ਨਾ, ਜਦੋਂ ਸਾਡੀ ਘਟਨਾ ਸਫਲ ਹੀ ਹੋ ਜਾਂਦੀ ਹੈ। ਉਹਨਾਂ ਨੇ ਇਸ ਰਸ ਨੂੰ ਮਾਣ ਲਿਆ, ਤੇ ਜਿਹਨੂੰ ਇਹ ਰਸ ਆਵਾ ਉਹਨੂੰ ਹੋਰ ਰਸ ਪਾਉਂਦਾ ਹੈ ਕੋਈ ਨੀ, ਸੰਸਾਰ ਦੇ ਸਾਰੇ ਰਸ ਫਿੱਕੇ ਹੋ ਜਾਂਦੇ, ਕੋ ਮਾਇਆ ਦਾ ਰਸ, ਧੀਆਂ ਦਾ, ਪੁੱਤਰਾਂ ਦਾ, ਸਾਰੇ ਰਸ ਫਿੱਕੇ, ਕਿਉਂਕਿ ਇਹ ਰਸ ਅਜਿਹਾ ਹੀ ਐਸਾ ਹੈ। ਸੁੱਖ

ਗੁਰਮੁਖ ਸ਼ਰਣੀ ਪਾਇਆ। ਇਸ ਤਰ੍ਹਾਂ ਸ਼ਰਣੀ ਪੈਣ ਵਾਲੇ ਗੁਰਮੁਖ ਪਿਆਰੇ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਕੇ ਉਹਨੂੰ ਅੰਗ ਸੰਗ ਆਪਣਾ ਮਹਿਸੂਸ ਕਰ ਲਿਆ ਹੈ, ਉਹਨਾਂ ਨੂੰ ਮੌਤ ਦਾ ਡਰ, ਜੰਮ ਦਾ ਡਰ, ਉਹਦੇ ਦੂਤਾਂ ਦਾ ਡਰ ਕੋਈ ਨਹੀਂ ਰਹੇ, ਇਹਦਾ ਨਿਰਭਉ ਹੋ ਜਾਂਦਾ ਹੈ। ਕਿਉਂਕਿ ਨਿਰਭਉ ਜਪੇ ਸਗਲ ਭਉ ਮਿਟੇ ਵਾਲੀ ਅਵਸਥਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਾਨੂੰ ਨਿਰੰਕਾਰ ਦੇ ਨਾਮ ਦੀ ਸੋਝੀ ਆ ਜਾਏ, ਉਹਨੂੰ ਜਪਣ ਦੀ ਕਿਤੇ ਵਿਧ ਆ ਜਾਏ, ਅਸੀਂ ਉਹਦੇ ਨਾਲ ਜੁੜਨ ਦੀ, ਉਹਦੇ ਸਿਮਰਨ ਵਾਲੇ ਪਾਸੇ ਨੂੰ ਤੁਰਨ ਦਾ ਯਤਨ ਕਰੀਏ। ਅਤੇ ਖਿਆਲ ਕਰਿਆ ਜਦੋਂ ਤੁਰ ਪਿਆ ਨਾ ਬਾਲ ਇਸ ਨਿਰੰਕਾਰ ਦੇ ਮਾਰਗ ਦਾ ਪਾਂਧੀ ਵਾਲੇ ਪਾਸੇ ਨੂੰ ਦ੍ਰਿੜਤਾ ਨਾਲ ਪੈਰ ਕਦਮ ਚੁੱਕ ਲਿਆ, ਅਤੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਆਪ ਸਭ ਦੀ ਹਾਜ਼ਰੀ ਲੇਖੇ ਲੱਗ ਜਾਵੇ, ਉਠ ਦੇ ਬੈਠ ਸੋਤ ਨਾਮ ਨਾਲ ਸਾਡੀ ਸਾਂਝ ਬਣ ਜਾਵੇ। ਬਹੁਤ ਸਾਰੇ ਗੁਰੂ ਪਿਆਰਿਆਂ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਅਰਦਾਸ ਕਰਵਾਈ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਛੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਤਾਂ ਬਖਸ਼ੇ ਜੀ, ਹੋਈਆਂ ਫੁੱਲਾਂ ਦੀ ਖਿਮਾ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵੜੀਆਂ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਏ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭ ਨਾਂਗਲਾਂ ਸਮਰਥ ਸਵਾਮੀ, ਸੋ ਕਿਉਂ ਮਨੋਂ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਤਾਂ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਪ੍ਰਵਿਟੋ, ਜਿਹਦੀਆਂ ਵਡਿਆਈਆਂ, ਕਹੇ ਨਾਨ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਛਤ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ, ਕੰਠ ਕੁਮਾਰਿਆ ਤੁਰ ਕਰਮ ਪਾਇਆ, ਤੁਧ ਜਨ ਕਉ ਸੈ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸਕੋ ਵਾਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਧਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਕੋਇ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ, ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰੇ ਬਖਸ਼ੀ ਸ਼ਾਹ ਸਿੰਘ ਅੰਮ੍ਰਿਤ ਬਹਿ ਕੇ ਮਾਈ ਨਿੱਕੀ ਹੋਦਰਾਂ ਦੇ ਮਾਰਦੇ ਆ ਪੁੱਤਰ ਗੁਰਬਾਣੀ ਆਸਾ ਕੀ ਵਾਲ ਸੰਪੂਰਨ ਕੀਤੇ ਸਾਨੂੰ ਜੀਤੇ ਨੇ। ਉਪਰੰਤ ਅੱਜ ਦੇ ਪੁੱਤਰ ਗੁਰਨਾਮ ਨੇ ਕਥਾ ਚਾਰ ਮੈਨੂੰ ਮਹਾਰਵੀਰਾਂ ਤੋਂ ਸਾਨੂੰ ਕੀਤੀ ਹੈ। ਅਰਦਾਸ ਵਿੱਚ ਸਾਰੀਆਂ ਪਰੀਆਂ ਪਰ ਮਾਰੇ ਬਖਸ਼ੇ ਪਿੱਤਰ ਗੁਰਨਾਮ ਹਰ ਸਾਹਿਬ ਨੂੰ ਕੀਤੇ ਹਨ। ਸੋ ਸਾਹਿਜਾ ਦੇਸ਼ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਸਾਸਿੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਡੇ ਪਾਸ ਮਹਾਨ ਵਿਦਵਾਨ ਵੀ ਗਿਆਨੀ ਸਿਕੰਦਰ ਸਿੰਘ ਜੀ ਕਥਾ ਵਾਚਕ ਆਏ ਨੇ, ਜੋ ਇੱਕ ਮਹੀਨੇ ਤੱਕ ਸਾਡੇ ਪਾਸ ਰਹਿਣਾ, ਸੁਬਹਾ ਸ਼ਾਮ ਕਥਾ ਕਰਦੇ ਨੇ। ਸੋ ਸਾਹਿਬ ਸੰਗਤ ਨੂੰ ਵੱਧ ਤੋਂ ਹਾਜ਼ਰੀ ਭਰ ਕੇ ਇਸ ਸਮੇਂ ਤੋਂ ਲਾਭ ਉਠਾਉਣ ਦੇ ਯਤਨ ਕਰੀਏ। ਸਾਸਿੰਗ ਸੰਗਤ ਨੂੰ ਬੇਨਤੀ ਹੈ ਕਿ ਤੁਹਾਨੂੰ ਪਤਾ ਹੈ ਕਿ ਜੜੀਵਾਰ ਸਾਹਿਬ ਪਾਠ ਚੱਲ ਰਹੇ ਨੇ, ਜਿਨ੍ਹਾਂ ਦੇ ਭੋਗ ਪੈਣਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼੍ਰੀ ਦੇਵ ਦੇ ਨੇੜੇ ਜਾ ਕੇ। ਸੋ ਸਤਿ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਗੁਰੂ ਘਰ ਆਉਣ ਕੇ ਪਾਠ ਸਾਨੂੰ ਕਰਨ ਦੀ ਕਿਰਪਾਲਤਾ ਕਰਿਆ ਕਰੋ। ਸਮੇਂ ਤੋਂ ਜੋ ਮਹਾਰਾਜ ਤੁਹਾਨੂੰ ਸਮਾਂ ਬਖਸ਼ਿਸ਼ ਕੀਤਾ ਤਾਂ ਆਪ ਤੁਹਾਨੂੰ ਯਤਨ ਕਰੋ। ਸੋ ਸਤਿ ਸੰਗਤ ਜੀ ਅਮਨਪਤ ਸਿੰਘ, ਤੁਹਾਨੂੰ ਪਤਾ ਹੈ ਕਿ ਇਸ ਵੇਲੇ ਗੁਰੂ ਘਰ ਨਾਲ ਸਾਲ 100 ਸਾਲ ਦੀ ਕਨੈਕਸ਼ਨ ਚੱਲ ਰਹੀ ਹੈ। ਸੋ ਜਿਸ 'ਤੇ ਬਹੁਤ ਖਰਚਾ ਆ ਰਿਹਾ, ਸੋ ਬੇਅੰਤ ਪੁਰਾਣਾ ਨੇ ਮਹਾਰਾਜ ਦੀ ਕਿਰਪਾ ਦੁਆਰਾ ਆਪਣੇ ਦਸਵੰਧ ਜਿਹੜਾ ਉਹ ਸਫਲ ਕੀਤਾ ਅਤੇ ਗੁਰੂ ਘਰ ਨੂੰ ਬੇਅੰਤ ਮਾਇਆ ਦਿੱਤੀ ਹੈ। ਸੋ ਬਟ ਪਾ ਗਏ ਹਨ। ਬਾਕੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਵੀ ਇਹ ਮਾਇਆ ਆਪਣੀ ਸਫਲ ਕਰਨ ਵਾਸਤੇ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੇ ਮਾਇਆ ਸਫਲ ਕਰੋ। ਅਤੇ ਇਹ ਜੋ ਕਾਰਜ ਚੱਲ ਰਿਹਾ, ਇੱਥੇ ਅਸੀਂ ਸਾਰੇ ਮਿਲ ਕੇ ਹਿੰਮਤ ਮਾਰ ਕੇ ਇਸ ਨੂੰ ਬੜੀ ਸ਼ਾਨਾ ਸਫਲ ਨਾਲ ਸਪੂਰਨ ਕਰਨ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰੀਏ। ਪ੍ਰਸਾਦ ਸਿੰਘ ਜੀ ਆਹੁਣ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਆਰੰਭ ਕਰਨਗੇ। ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 305 ਤੋਂ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਗੌੜੀ ਕੀ ਵਾਰ ਚੱਲ ਰਹੀ ਹੈ। ਪਾਵਨ ਅੰਗ 305 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਅੱਗੋ ਦੇ ਸਤ ਭਾਉ ਨ ਦਿੱਚੈ, ਪਿੱਛੋ ਦੇ ਆਖਿਆ ਕੰਮ ਨ ਆਵੈ, ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ, ਗੱਲੀ ਕਿਉ ਸੁਖ ਪਾਵੈ, ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ, ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ, ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ, ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨ ਦਿਨ ਹਰ ਗੁਣ ਗਾਵੈ। ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੁਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿ ਦਿਆ ਉੱਠ ਦਿਆ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨਉ ਦਿਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ

ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ, ਵੇ ਮੁਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਏ ਕੈ ਉੱਠ ਘਰ ਆਇਆ। ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ, ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੈ, ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਹਾਲਤ ਪਲਤ ਦੋ ਵਹਿ ਗਏ, ਨਿਤ ਭੁੱਖਾ ਕੂਕੇ ਤਿਹਾਇਆ। ਧਨ ਧਨ ਸਵਾਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤ ਗੁਰ ਪੂਰੇ ਕੀ, ਸੋ ਸੱਚੈ ਮਾਰ ਪਚਾਇਆ। ਇਹੋ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਮਹੱਲਾ ਚੌਥਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰਜ ਖਾਏ। ਜੇ ਸਾਹਿਬ ਕੈ ਘਰ ਵੱਥ ਹੋਵੇ, ਸੋ ਨਫਰੈ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜਿਸ

ਦੀ ਕਟਾਈ। ਸੱਚ ਸਾਹਿਬ ਸਤ ਗੁਰੂ ਕੈ ਵੱਲ ਹੈ, ਤਾਂ ਝੱਖ ਝੱਖ ਮਰੈ ਸਭ ਲੁਕਾਈ। ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤੈ ਆਪ ਵਧਾਈ। ਜਿਉਂ ਜਿਉਂ ਨਿੰਦਕ ਨਿੰਦ ਕਰੈ, ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਜਨ ਨਾਨਕ ਹਰ ਆਰਾਧਿਆ, ਤਿੰਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸ ਕਾ ਗਿਆ। ਨਿਤ ਝਈਆ ਪਾਏ ਝੱਗੂ ਸੁੱਟੇ, ਝੱਕਦਾ ਝੱਕਦਾ ਝੜ ਪਿਆ। ਨਿਤ ਉਪਾਵ ਕਰੈ ਮਾਇਆ ਧਨ ਕਾਰਣ, ਅਗਲਾ ਧਨ ਪੀ ਉੱਡ ਗਿਆ। ਕਿਆ ਉਹ ਖੱਟੇ ਕਿਆ ਉਹ ਖਾਵੈ, ਜਿਸ ਅੰਦਰ ਸਹਿਸਾ ਦੁੱਖ ਪਿਆ। ਨਿਰਵੈਰੈ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ। ਉਸ ਅੱਗੇ ਪਿੱਛੇ ਢੂਈ ਨਾਹੀ, ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ। ਜੇ ਸੋਇਨੇ ਨੂੰ ਉਹ ਹੱਥ ਪਾਏ, ਤਾਂ ਖੇਹੂ ਸੇਤੀ ਰਲ ਗਿਆ। ਜੇ ਗੁਰ ਕੀ ਸਰਣੀ ਫਿਰ ਉਹ ਆਵੈ, ਤਾਂ ਪਿਛਲੇ ਔਗਣ ਬਖਸ਼ ਲਿਆ। ਜਨ ਨਾਨਕ ਅਨ ਦਿਨ ਨਾਮ ਧਿਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਪੌੜੀ। ਤੂੰ ਹੈ ਸੱਚਾ ਸੱਚ ਤੂੰ, ਸਭ ਤੂੰ ਉੱਪਰ ਤੂੰ ਦੀਵਾਨ। ਜੋ ਤੁਧ ਸੱਚ ਧਿਆਏ ਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ, ਸੱਚ ਸ਼ਬਦ ਨਿਸ਼ਾਨ। ਸੱਚ ਜੇ ਸੱਚੇ ਸੇਵ ਦੇ, ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ।

ਕਰਤਾਰੀ ਸਤ ਸੰਗਤ ਢੂਈ ਨਾਲਹਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਕਿਸ ਮਾਰੇ ਜਮ ਜੰਦਾਰੇ।

ਹਰੇ ਧਾਰੇ ਸੱਚ ਸੇਵ ਹੈ ਸੱਚ ਵਣਜ ਲੈ ਗੁਣ ਕਥੈ ਨਿਰਾਰੇ ਸੇਵਕ ਭਾਈ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲੱਖ ਹੈ ਗੁਰ ਸ਼ਬਦ ਲਖਾਰੇ ਸਲੋਕ ਮਹੱਲਾ ਚੌਥਾ।

ਐ ਕੋਈ ਨਾ ਲੱਗੈ ਨਿਤ ਉਜਾੜੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ।

ਆਏ ਮਹੱਲਾ ਚੌਥਾ ਹੋਦੈ ਪ੍ਰਤੱਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੂਈ ਨਾਹੀ ਕੋਈ ਜਾਏ ਮਿਲੈ ਤਿਨ ਨਿੰਦਕਾ ਮੂੰਹ ਫਿੱਕੇ ਥੁੱਕ ਥੁੱਕ ਮੋਹਿ ਪਾਈ ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖ ਕੂਕਾਹੀ ਉਹਨਾਂ ਦਾ ਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ

ਰਹਿਦੀ ਖੁਦ ਹੀ ਸਭ ਪਤ ਗਵਾਈ। ਉਹ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜੇ ਓਸ ਮਿਲੈ ਤਿਸ ਕੁਸ਼ਟ ਉਠਾਈ। ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ ਚਿਤ ਲਾਈ। ਤੁਰ ਕਰਤੈ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ। ਜਨ ਨਾਨਕ ਨਾਮ ਅਰਾਧ ਤੂ, ਤਿਸ ਅੱਪੜ ਕੋ ਨਾ ਸਕਾਈ। ਨਾਵੈ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੈ ਚੜਾਹੀ। ਮਹੱਲਾ ਚੌਥਾ ਜੇ ਹੁੰਦਾ ਗੁਰੂ।

जन नानक हर करते आप बहटिकया, आपे पैज रखे प्रभु सूई पौड़ी।

ਤਾਲੇ ਸੇ ਉੱਜੜ ਭਰਮ ਪੁਆਈ ਹੈ ਜਿਉ ਝਾੜ ਮਿਰਗ ਭਾਲੇ। ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ। ਨਰਕ ਘੋਰ ਦੁਖ ਖੂਹ ਹੈ ਉਥੇ ਪਕੜ ਉਹ ਢੋਇਆ। ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ। ਓਨ ਹਲਤ ਪਲਕ ਸਭ ਗੁਆਇਆ ਲਾਹ ਮੂਲ ਸਭ ਖੋਇਆ। ਉਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ। ਹਰ ਵੇਖੈ ਸੁਣੈ ਨਿਤ ਸਭ ਕਿਛ ਤੇ ਦੂ ਕਿਛ ਗੁੱਜਾ ਨਾ ਹੋਇਆ। ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ ਕਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿੱਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ। ਵਡਭਾਗੀ ਆ ਸੁਹਾਗਣੀ ਜਿਨ੍ਹਾਂ

ਨਾਹੀ ਜਿਨ ਨਿਰਭਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹੀ ਹਰ ਉੱਤਮ ਤਿਨੀ ਸਰੇਵਿਆ ਜਿਨ ਕਉ ਧੁਰ ਲਿਖਿਆ ਆਹੇ।

ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓ, ਮੁਖ ਗੁਰਮੁਖ ਨਾਮ ਧਿਆਏ ਸੀ, ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰਪੂਰਾ ਘਰੀ ਵਸਾਏ ਸੀ। ਜਿਨ ਅੰਦਰ ਨਾਮ ਨਿਧਾਨ ਹੈ, ਤਿਨ ਕਾ ਭਉ ਸਭ ਗਵਾਏ ਸੀ। ਜਿਨ

ਹਰ ਹਲਤ ਪਲਤ ਛੋੜਾਏ ਸੀ ਮਹੱਲਾ ਚੌਥਾ। ਗੁਰਸਿੱਖਾ ਕਹਿ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਹਰ ਰਾਖੋ ਪੈਜ ਸਤਿਗੁਰੂ ਕੀ ਨਿਤ ਚੜੈ ਸੁਆਈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਚੜਾਈ। ਗੁਰ ਸਤਿਗੁਰ ਤਾਣ ਦੀਵਾਨ ਹਰ, ਤਿਨ ਸਭ ਆਣ ਨਿਵਾਈ। ਜਿਨ ਡਿੱਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਹਰ ਦਰਗਹਿ ਤੇ ਮੁਖ ਉਜਲੇ ਬਹੁ ਸੋਭਾ ਪਾਈ, ਜਨ ਨਾਨਕ ਮੰਗੈ ਧੂੜ ਤਿੰਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਪੌੜੀ ਹਉ ਆਖਸ

ਪਾਈ। ਸੱਚ ਸੱਚਾ ਰਸ ਜਿਨੀ ਚੱਖਿਆ ਸੇ ਤ੍ਰਿਪਤ ਰਹੇ ਆਧਾਈ। ਇਹੋ ਹਰ ਰਸ ਸੇਈ ਜਾਣਦੇ ਜਿਉਂ ਗੁੰਗੈ ਮਿਠਿਆਈ ਖਾਈ। ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵਜੀ ਵਾਧਾਈ। ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣ ਨਸੂਲੀਆ ਹਰ ਜਾਣ ਹੈ ਸੇਈ ਬਿਰਹੋ ਹਉ ਤਿੰਨ ਵਿਟਹੋ ਸਾਧ ਘੁੰਮ ਘੋਲੀਆ। ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟਹੋ ਤਲ ਰੋਲੀਆ। ਜੋ ਸਿੱਖ ਗੁਰਕਾਰ ਕਮਾਵ ਹੈ ਹਉ ਗੁਲਮ ਤਿਨਾ ਕਾ ਗੋਲੀਆ। ਹਰ ਰੰਗ ਚਲੂ ਲੈ ਜੋ ਰੱਤੇ ਤਿੰਨ ਭਿੰਨੀ ਹਰ

ਮਹੱਲਾ ਚੌਥਾ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਓਏ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ।

ਜੇ ਨਿਤ ਉੱਠ ਸੰਭਾਲੇਣ ਮਹੱਲਾ ਚੌਥਾ। ਸਤਿਗੁਰ ਸੇਵੇ ਆਪਣਾ ਪਾਈਐ ਨਾਮ ਅਪਾਰ, ਭਉ ਜਲ ਡੁੱਬ

ਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਨ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਿਆਲ ਹੋਏ ਤਾ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਾਲਾ ਹੀ ਆਪਣਾ ਬਹੁ ਬਿਦ ਰੰਗ ਸੁਭਾਏ ਸਤਿਗੁਰ ਸੇਤੀ ਮਨ ਰਤਾ ਰੱਖਿਆ ਬਣਤ ਬਣਾਏ ਜਿਹਵਾ ਸਾਲਾ ਹੀ ਨ ਰਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੈ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਡਿਆਈਆ।

ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ, ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਝੋਲਾ, ਗੁਰਮੁਖ ਜਾਪੈ ਸ਼ਬਦ ਲਿਵਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ, ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਪੌੜੀ ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤੈ, ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤੈ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ, ਤੂੰ ਘੱਟ ਘੱਟ ਇੱਕ ਵਰਤਦਾ। ਸੱਚ ਸਾਹਿਬ ਚਲਤੈ, ਸਤ ਗੁਰ ਨੋ ਮਿਲੇ ਸੋ ਮਿਲ, ਸਤ ਗੁਰ ਨੋ ਮਿਲੇ ਸੋ ਹਰ ਮਿਲੇ, ਨਾਹੀ ਕਿਸੈ ਪਰਤੈ। ਸਲੋਕ ਮਹੱਲਾ ਚੌਥਾ।

ਗੁਰੂ ਗੋਪਿਆ ਆਪਣਾ ਕਿਸ ਠੌਰ ਨਾ ਠਾਉ, ਹਾਲਤ ਪਲਤ ਦੋ ਵਹਿ ਗਏ ਦਰਗਹਿ ਨਾ ਹੀ ਠਾਉ। ਉਹ ਵੇਲਾ ਹੱਥ ਨ ਆਵਈ ਫਿਰ ਸਤਿਗੁਰ ਲੱਗੈ ਪਾਏ, ਸਤਿਗੁਰ ਕੀ ਗਣਤੈ ਘੁਸੀ ਐ ਦੁਖੇ ਦੁਖ ਵਿਹਾਏ। ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ, ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਓਨ ਤਿਨ੍ਹਾਂ ਦਰਗਾਹ ਲਏ ਛਿੜਾਏ। ਮਹੱਲਾ ਤੀਜਾ, ਮਨ ਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੂਵੈ ਮਤਿਹਾਰੀ, ਊੜ ਕੁਸਤੁ ਪਾਪ ਕਮਾਵੈ, ਕਿਆ ਉਹ ਸੁਣੈ ਕਿਆ ਆਖ ਸੁਣਾਵੈ, ਅੰਨਾ ਬੋਲਾ ਖੋਏ ਉੱਜੜ ਪਾਏ, ਮਨਮੁਖ ਅੰਧਾ ਆਵੈ ਜਾਏ, ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ। ਪੌੜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੈ ਸਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਓਏ ਵਾਲ ਛਲ ਕਰ

ਮਨ ਵੇਖੋ ਕੋ ਨਿਰਜਾਸ ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਵਿੱਚ ਸੱਚੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅਗਾਤ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੀ ਭੇਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਚਿਰ ਨਰ ਹਾਈ ਹਰ ਦੀਜਾ ਨਾਮ ਪਿਆਰੀ ਜੀਓ।

ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਦਾ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਸਪਿਨੇ ਕੀਰਤਨ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ 10:15 ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ। ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ